ਜੀ ਗੁਰੂ ਗੁਰ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲ ਕਰਨੀ।

ਵਜਾ ਸਰਦਾਰ ਸਤਵੀਰ ਸਿੰਘ ਜੀ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਰਦਾਰ ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾਓ ਜਸਵਿੰਦਰ ਕੌਰ ਰਤਨ ਸਿੰਘ ਜੀ ਬਾਂਸਰੀ ਵਾਲੇ ਲੰਗਰਾਂ ਲਈ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਆਤਮਕ ਸ਼ਾਂਤੀ ਲਈ ਸਵਰਗਵਾਸੀ ਰਣਜੀਤ ਸਿੰਘ ਸਵਰਗਵਾਸੀ ਸੁਜਾਨ ਸਿੰਘ ਜੀ ਸ਼ਾਹੋ ਵੱਲੋਂ ਕਿਰਨ ਸਿੰਘ ਜੀ

ਜੀਤ ਸਿੰਘ ਦੀ, ਜਸਪਾਲ ਸਿੰਘ, ਦੌਲਤ ਸਿੰਘ ਦੀ, ਭੰਡਾਰੀ ਲੰਗਰਾਲੀ ਬੇਨਤ ਮਾਇਆ ਆਦਰ ਕਰਦੇ। ਸਰਦਾਰ ਗੁਰਮੀਤ ਸਿੰਘ, ਪੂਰਨ ਸਿੰਘ ਜੀ ਲੰਗਰਾਲੀ ਬੇਨਤ ਮਾਇਆ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਪੰਜਵੀਂ ਸਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ ਧਰਮ ਸਿੰਘ ਜੀ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਂ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇਸੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਦਾ ਪਰਦਾ ਹੋਇਆ। ਕੀਰਤਨ ਦਾ ਸਤਿਕਾਰ ਕਰਦੇ ਹਾਂ, ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਧਰਮ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸਿੰਘ ਜੀ ਦੀ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਉੱਤੇ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਮਤਿਓ ਸਰਬਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਾਭ ਥਾਈ ਹੋਏ ਸਾਹਾ ਜਿਨ੍ਹਾਂ ਨਾਮ ਡੱਬਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬਲਾਰੇ।

ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਬਿਰਦ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਦੇ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਧੰਮ ਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਵਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ।

ਪਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾ ਰਿਹਾ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ

0: ਚਾਰ ਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਣਾਂ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਹੀ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਵਾਣ ਸਤਿਗੁਰ ਖਾਡੂਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਨੂੰ ਸੁਸ਼ੋਭਿਤ ਕਰ ਰਹੇ ਨੇ। ਆਉਣ ਵਾਲੀਆਂ ਬੇਅੰਤ ਸੰਗਤਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਗੁਰੂ ਉਪਦੇਸ਼ ਅਤੇ ਅੰਮ੍ਰਿਤ ਦ੍ਰਿਸ਼ਟੀ ਦੁਆਰਾ ਭਲਾ ਕਰ ਰਹੇ ਨੇ, ਕਿਰਤਾਰਥ ਕਰ ਰਹੇ ਨੇ, ਸਭਨਾਂ ਨੂੰ ਸ੍ਰੇਸ਼ਟ ਮਾਰਗ ਦੇ ਉੱਪਰ ਪਾ ਰਹੇ ਨੇ, ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਪਾਵਨ ਗੁਰੂ ਉਪਦੇਸ਼ ਦੁਆਰਾ ਚਲਾ ਰਹੇ ਨੇ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ ਕਿਰਤਾਰਥ ਹੋਣ ਵਾਸਤੇ ਗੁਰਸਿੱਖਾਂ ਨੇ ਬੇਨਤੀ ਰੂਪ ਵਿੱਚ ਸਵਾਲ ਕੀਤਾ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਸੰਸਾਰ ਦੇ ਅੰਦਰ ਜਿਹੜੇ ਜੀਵ ਨੇ ਉਹ ਭਿੰਨ ਭਿੰਨ ਦੇਖੇ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਦੇਖੇ ਜਾਂਦੇ ਨੇ, ਵੱਖਰੇ ਵੱਖਰੇ ਦੇਖੇ ਜਾਂਦੇ ਨੇ। ਮਹਾਰਾਜ, ਇਸ ਵੱਖਰੋ ਵੱਖਰੇ ਤਰ੍ਹਾਂ ਦੇ ਜੀਵਾਂ ਦੀ ਰਚਨਾ ਕਰਨ ਵਾਲਾ ਅਤੇ ਸਮੁੱਚੇ ਸੰਸਾਰ ਨੂੰ ਪੈਦਾ ਕਰਨ ਵਾਲਾ ਕੌਣ ਹੈ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਦੂਜਾ ਦੇ ਸਿਰਲੇਖ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਆਪ ਉਪਾਏ ਨਾਨਕਾ।
0: ਦੂਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ, ਸਾਰਿਆਂ ਜੀਵਾਂ ਦੇ ਤਾਈਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਉਪਾਏ ਉਤਪੰਨ ਕਰਦੇ ਨੇ, ਆਪ ਹੀ ਪੈਦਾ ਕਰਦੇ ਨੇ, ਆਪ ਹੀ ਸਾਰੇ ਜੀਵਾਂ ਨੂੰ ਆਪਣੀ ਆਗਿਆ ਹੁਕਮ ਦੇ ਅਨੁਸਾਰ ਪ੍ਰਗਟ ਕਰਦੇ ਹਨ।
1: ਆਪੇ ਰਖਾ ਵੇਕ,
0: ਤੇ ਵੇਕ ਦਾ ਅਰਥ ਹੈ ਭਿੰਨ, ਵੇਖ ਦਾ ਅਰਥ ਹੈ ਪ੍ਰਕਾਰ, ਵੇਕ ਦਾ ਅਰਥ ਹੈ ਤਰ੍ਹਾਂ। ਪਰਮੇਸ਼ਰ ਜੀ ਨੇ ਆਪੇ ਹੀ ਵੇਕ ਤਰ੍ਹਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਆਪ ਹੀ ਭਿੰਨ ਭਿੰਨ ਪ੍ਰਕਾਰ ਦੇ ਪੈਦਾ ਕੀਤੇ ਨੇ, ਕੋਈ ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਠ ਹੈ, ਇਸ ਪ੍ਰਕਾਰ ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਪਾਪੀ ਹੈ, ਕੋਈ ਪੁੰਨੀ ਹੈ, ਕੋਈ ਕੁਕਰਮੀ ਹੈ, ਕੋਈ ਅਧਰਮੀ ਹੈ, ਕੋਈ ਸੁਧਰਮੀ ਹੈ, ਕੋਈ ਕੁਮਾਰਗੀਆ ਹੈ, ਕੋਈ ਸਮਾਰਗੀਆ ਹੈ, ਕੋਈ ਬੇਮੁਖ ਹੈ, ਕੋਈ ਸਨਮੁਖ ਹੈ। ਇਹ ਤਰ੍ਹਾਂ ਤਰ੍ਹਾਂ ਦੇ ਜਿੰਨੇ ਜੀਵ ਪੈਦਾ ਕੀਤੇ ਨੇ ਨਾ, ਪਰਮੇਸ਼ਰ ਜੀ ਨੇ ਸਭਨਾਂ ਨੂੰ ਉਪਾਇਆ, ਆਪੇ ਰੱਖਿਆ, ਰਖਵਾਲਾ ਰੂਪ ਹੋ ਕਰਕੇ ਸਭਨਾਂ ਦੀ ਰਖਵਾਲੀ ਵੀ ਆਪ ਕਰਦੇ ਨੇ ਤੇ ਭੋਜਨ ਇਤਿਆਦਿਕ ਦੇ ਕਰਕੇ ਸਭਨਾਂ ਨੂੰ ਜਿਉਂਦੇ ਵੀ ਪਰਮੇਸ਼ਰ ਜੀ ਆਪ ਰੱਖਦੇ ਹਨ।
1: ਮੰਦਾ ਕਿਸ ਨੂੰ ਆਖੀਐ।
0: ਸੋ ਗਰੀਬ ਨਿਵਾਜ ਫਰਮਾਉਂਦੇ ਨੇ, ਭਾਈ, ਮਨ ਵਿੱਚ ਐਸਾ ਵਿਚਾਰ ਨਹੀਂ ਰੱਖਣਾ ਕਿ ਜੀਵ ਮੰਦੇ ਨੇ ਜਾਂ ਚੰਗੇ ਨੇ, ਸਾਰੀ ਸ੍ਰਿਸ਼ਟੀ ਪਰਮੇਸ਼ਰ ਜੀ ਦੀ ਪੈਦਾ ਕੀਤੀ ਹੋਈ ਹੈ, ਜਦੋਂ ਕਿਰਤ ਹੀ ਸਾਰੇ ਪਰਮੇਸ਼ਰ ਜੀ ਦੇ ਨੇ, ਫਿਰ ਮੰਦਾ ਕਿਸ ਨੂੰ ਆਖਣਾ ਹੈ?
1: ਸਭਨਾ ਸਾਹਿਬ ਏਕ,
0: ਜਾਂ ਜਦੋਂ ਸਭਨਾ ਨੂੰ ਪੈਦਾ ਕਰਨ ਵਾਲੇ ਸਾਹਿਬ ਪਰਮੇਸ਼ਰ ਜੀ ਏਕ ਹੀ ਨੇ, ਸਾਰੀ ਸ੍ਰਿਸ਼ਟੀ ਨੂੰ ਪੈਦਾ ਵਾਹਿਗੁਰੂ ਜੀ ਨੇ ਕੀਤਾ, ਪਰਮੇਸ਼ਰ ਜੀ ਨੇ ਕੀਤਾ, ਇਹ ਸੰਤ ਮਤ ਹੈ। ਸਭਨਾ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਦੇਖਣੀ ਤੇ ਕਿਸੇ ਨੂੰ ਵੀ ਨੀਵਾਂ ਨਾ ਜਾਣਨਾ, ਕਿਸੇ ਨੂੰ ਮਾੜਾ ਨਾ ਜਾਣਨਾ। ਸੋ ਇਸ ਪ੍ਰਕਾਰ ਸਭਨਾ ਦੇ ਅੰਦਰ ਜੋਤ ਦਾ ਦੀਦਾਰ ਕਰਨਾ, ਸਭ ਮਹਿ ਜੋਤ ਜੋਤ ਹੈ ਸੋਏ, ਭਾਈ ਜਦੋਂ ਸਭਨਾ ਦੇ ਅੰਦਰ ਜੋਤ ਹੀ ਉਸੇ ਦੀ ਵਰਤਦੀ ਹੈ, ਫਿਰ ਮਾੜਾ ਕਿਸ ਨੂੰ ਆਖਣਾ ਹੈ?
1: ਸਭਨਾ ਸਾਹਿਬ ਏਕ ਹੈ।
0: ਸੋ ਇਹ ਮਲਾਲਾ ਕਿਹਾ ਜਾਂਦਾ ਹੈ, ਫਿਰ ਤੋਂ ਆਪਣੇ ਸ਼ਬਦ ਨੂੰ ਉਪਦੇਸ਼ ਨੂੰ ਦੁਹਰਾ ਕਰਕੇ ਬਚਨ ਕਰਨਾ। ਹੇ ਭਾਈ, ਜਦੋਂ ਸਾਰਿਆਂ ਜੀਵਾਂ ਦਾ ਸਾਹਿਬ, ਪੈਦਾ ਕਰਨ ਵਾਲਾ, ਪ੍ਰਤ ਪਾਲਣਾ ਕਰਨ ਵਾਲਾ ਇੱਕ ਵਾਹਿਗੁਰੂ ਨਿਰੰਕਾਰ ਹੀ ਹੈ,
1: ਧੰਧਾ ਲਾਏ,
0: ਸਾਰਿਆਂ ਨੂੰ ਸਿਰੇ ਸਿਰ ਧੰਦੇ ਲਾ ਕਰਕੇ ਪਰਮੇਸ਼ਰ ਜੀ ਆਪੇ ਹੀ ਵੇਖ ਰਹੇ ਨੇ। ਜੇ ਜੀਵ ਮਾੜੇ ਨੇ ਤੇ ਉਹਨਾਂ ਦੇ ਮਾੜੇ ਕਰਮਾਂ ਨੂੰ ਪਰਮੇਸ਼ਰ ਜੀ ਵੇਖ ਰਹੇ ਨੇ, ਜੇ ਜੀਵ ਚੰਗੇ ਨੇ ਤੇ ਉਹਨਾਂ ਦੇ ਚੰਗੇ ਕਰਮਾਂ ਨੂੰ ਵੀ ਪਰਮੇਸ਼ਰ ਜੀ ਵੇਖ ਰਹੇ ਨੇ। ਇਹ ਮਾੜੇ ਚੰਗੇ ਕਰਮਾਂ ਨੂੰ ਦੇਖਣਾ, ਹੇ ਜੀਵ, ਇਹ ਤੇਰਾ ਕਾਰਜ ਨਹੀਂ, ਇਹ ਪਰਮੇਸ਼ਰ ਜੀ ਦਾ ਕਾਰਜ ਹੈ। ਪਰਮੇਸ਼ਰ ਜੀ ਆਪ ਹੀ ਵੇਖੈ ਧੰਦਾ ਲਾਏ, ਸਾਰਿਆਂ ਨੂੰ ਸਿਰੇ ਸਿਰ ਧੰਦੇ ਲਾਏ ਦਾ, ਧੰਦਿਆਂ ਵਿੱਚ ਲਾ ਕਰਕੇ ਵੇਖਭਾਲ, ਦੇਖਭਾਲ ਸਾਰ ਸੰਭਾਲ ਵੀ ਆਪ ਹੀ ਕਰ ਰਹੇ ਨੇ। ਕਿਸੇ ਨੂੰ ਭੁੱਖਿਆ ਨਹੀਂ ਮਾਰਦੇ, ਰੋਖ ਰੁਹਾਨ ਕੀ ਰੋਜੀ ਨਾ ਟਾਰੈ,
1: ਕਿਸਾ ਥੋੜਾ ਕਿਸਾ ਅਗਲਾ।
0: ਮਹਾਰਾਜ, ਇਕਨਾਂ ਨੂੰ ਥੋੜੇ ਪਦਾਰਥ ਪ੍ਰਾਪਤ ਹੁੰਦੇ ਨੇ, ਇਕਨਾਂ ਨੂੰ ਬਹੁਤੇ, ਇਸ ਦਾ ਕਾਰਨ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ, ਕਿਸਾ ਥੋੜਾ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਵਿੱਚ ਪੁੰਨ ਕਰਮ ਥੋੜੇ ਕੀਤੇ ਹੋਏ ਨੇ ਨਾ, ਉਹਨਾਂ ਨੂੰ ਪਦਾਰਥ ਥੋੜਾ ਮਿਲਦਾ, ਉਹਨਾਂ ਨੂੰ ਸੁੱਖ ਥੋੜਾ ਮਿਲਦਾ। ਕਿਸੇ ਅਗਲਾ, ਅਗਲਾ ਦਾ ਅਰਥ ਹੈ ਬਹੁਤਾ, ਕਿਸੇ ਨੂੰ ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਪੁੰਨ ਕਰਮ ਬਹੁਤੇ ਕੀਤੇ ਨੇ, ਉਹਨਾਂ ਨੂੰ ਪਦਾਰਥ ਬਹੁਤੇ ਮਿਲਦੇ ਨੇ, ਉਹਨਾਂ ਨੂੰ ਬਹੁਤਾ ਸੁੱਖ ਮਿਲਦਾ ਹੈ।
1: ਕੋਈ ਨਾਹੀ।
0: ਪਰ ਸੁੱਖਾਂ ਤੋਂ ਤੇ ਪਦਾਰਥਾਂ ਤੋਂ ਖਾਲੀ ਤੇ ਕੋਈ ਵੀ ਨਹੀਂ। ਇਹ ਪਦਾਰਥ ਅਮੀਰਾਂ ਨੂੰ ਵੀ ਮਿਲਦੇ ਨੇ, ਗਰੀਬਾਂ ਨੂੰ ਵੀ ਮਿਲਦੇ ਨੇ, ਕੰਗਾਲਾਂ ਨੂੰ ਵੀ ਮਿਲਦੇ ਨੇ, ਬਾਦਸ਼ਾਹਾਂ ਨੂੰ ਵੀ ਮਿਲਦੇ ਨੇ, ਪਰ ਆਪੋ ਆਪਣੀ ਪ੍ਰਾਰਬਧ ਦੇ ਅਨੁਸਾਰ ਕਿਸੇ ਨੂੰ ਥੋੜੇ ਕਿਸੇ ਨੂੰ ਬਹੁਤੇ ਮਿਲਦੇ ਨੇ, ਪਰ ਮਿਲਦੇ ਜ਼ਰੂਰ ਨੇ। ਪਦਾਰਥਾਂ ਤੋਂ ਤੇ ਸੁੱਖਾਂ ਤੋਂ ਖਾਲੀ ਕੋਈ ਵੀ ਨਹੀਂ ਹੈ।
1: ਆਵਹਿ ਨੰਗੇ ਜਾਹੇ ਨੰਗੇ।
0: ਮਹਾਰਾਜ ਜੋ ਧੰਦਿਆਂ ਦਾ ਬਹੁਤਾ ਵਿਸਥਾਰ ਕਰਨਾ ਹੈ ਕਿ ਇਹ ਸਾਥ ਦੇਵੇਗਾ, ਜੀਵ ਦੇ ਨਾਲ ਨਿਭੇਗਾ। ਹਜ਼ੂਰ ਫਰਮਾਉਂਦੇ ਨੇ ਭਾਈ, ਸਾਰੇ ਜੀਵ ਜਦੋਂ ਜਨਮ ਲੈ ਕੇ ਆਉਂਦੇ ਨੇ ਨਾ, ਤੇ ਨਗਨ ਅਵਸਥਾ ਵਿੱਚ ਹੀ ਜਨਮਦੇ ਨੇ। ਕਿਸੇ ਨੇ ਬਸਤਰ ਨਹੀਂ ਪਹਿਨੇ ਹੁੰਦੇ, ਕਿਸੇ ਨੇ ਗਹਿਣੇ ਨਹੀਂ ਪਹਿਨੇ ਹੁੰਦੇ। ਸੰਸਾਰ ਦੀ ਮਰਿਆਦਾ ਬਸਤਰ ਪਹਿਨ ਕਰਕੇ ਨੰਗੇਜ ਢੱਕ ਕੇ ਰਹਿਣਾ, ਪਰ ਜੀਵ ਜਨਮ ਲੈਣ ਵਾਲੇ ਬੇਮਰਿਆਦਗੀ ਨਾਲ ਹੀ ਆਉਂਦਾ ਹੈ, ਨਗਨ ਹੀ ਆਉਂਦਾ। ਨਾ ਮਰਿਆਦ ਆਇਆ ਕੱਲ ਭੀਤਰ, ਇਸ ਪ੍ਰਕਾਰ ਕਿਸੇ ਇੱਕ ਦੀ ਗੱਲ ਨਹੀਂ। ਚਾਹੇ ਕੰਗਾਲ ਦੇ ਘਰ ਸੰਤਾਨ ਜਨਮ ਲੇਵੇ ਤੇ ਚਾਹੇ ਪਾਤਸ਼ਾਹ ਦੇ ਬਾਦਸ਼ਾਹ ਦੇ ਘਰ ਜਨਮ ਲੇਵੇ, ਆਵਹਿ ਨੰਗੇ, ਸਾਰੇ ਜੀਵ ਨਗਨ ਅਵਸਥਾ ਵਿੱਚ ਹੀ ਆਉਂਦੇ ਪੈਦਾ ਹੁੰਦੇ ਨੇ। ਜਾਹੇ ਨੰਗੇ, ਤੇ ਜਿਸ ਵੇਲੇ ਇਸ ਮਾਤ ਲੋਕ ਤੋਂ ਪਰਲੋਕ ਜਾਂਦੇ ਨੇ ਨਾ, ਬਾਹੜ ਜਾਸੀ ਨਾਂਗਾ, ਬਾਹੜੋ ਫਿਰ ਨਗਨ ਅਵਸਥਾ ਵਿੱਚ ਹੀ ਜਾਂਦੇ ਨੇ। ਖੱਫਣ ਵੀ ਅਗਨੀ ਨੇ ਸਾੜ ਲੈਣਾ, ਸਰੀਰ ਵੀ ਅਗਨੀ ਨੇ ਸਾੜ ਦੇਣਾ, ਸੂਖਸ਼ਮ ਸਰੀਰ ਕੋਈ ਬਸਤਰ ਪਹਿਨ ਕੇ ਨਹੀਂ ਜਾਂਦੇ। ਇਸ ਪ੍ਰਕਾਰ ਨੰਗਾ ਦੂਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਵਾਹਿਗੁਰੂ ਜੀ ਦੀ ਬੰਦਗੀ ਵਾਲੇ ਜ਼ਰੂਰ ਪ੍ਰੇਮ ਰੂਪੀ ਬਸਤਰ ਪਹਿਨ ਕੇ ਜਾਂਦੇ ਨੇ, ਬਾਕੀ ਸਾਰੇ ਸੰਸਾਰ ਦੇ ਜੀਵ ਨਗਨ ਆਉਂਦੇ ਨੇ, ਨਗਨ ਅਵਸਥਾ ਵਿੱਚ ਹੀ ਚਲੇ ਜਾਂਦੇ ਹਨ। ਜਨਮ ਲੈ ਕੇ ਆਉਣ ਦੇ ਸਮੇਂ ਤੋਂ ਸਰੀਰ ਛੱਡ ਕੇ ਚਲੇ ਜਾਣ ਦੇ ਜਿਹੜਾ ਵਿਚਕਾਰਲਾ ਸਮਾਂ, ਮੱਧ ਭਾਗ ਵਾਲਾ ਸਮਾਂ, ਜਿਸ ਨੂੰ ਜੀਵਨ, ਜਿਸ ਨੂੰ ਜ਼ਿੰਦਗੀ ਕਿਹਾ ਜਾਂਦਾ ਨਾ, ਵਿੱਚੇ ਕਰਹਿ ਵਿਥਾਰ, ਉਸ ਵਿਚਲੇ ਸਮੇਂ ਦੇ ਅੰਦਰ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖ ਅਡੰਬਰਾਂ ਦਾ ਬਹੁਤ ਵਿਸਥਾਰ ਕਰਦਾ, ਪਰ ਸਾਰੇ ਵਿਸਥਾਰ ਤੋਂ ਕੁਝ ਨਾਲ ਨਹੀਂ ਜਾਂਦਾ। ਜਿਵੇਂ ਨਗਨ ਆਉਂਦਾ ਤੇਵੇਂ ਨਗਨ ਚਲਿਆ ਜਾਂਦਾ ਹੈ।
1: ਨਾਨਕ ਹੁਕਮ ਨਾ ਜਾਣੀਆ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਜਿਹੜੇ ਵਿਸਥਾਰਾਂ ਵਿੱਚ ਹੀ ਲੱਗੇ ਨੇ ਨਾ, ਉਹ ਹੁਕਮ ਕਰਨ ਵਾਲੇ ਹੁਕਮੀ ਪਰਮੇਸ਼ਰ ਜੀ ਨੂੰ ਨਹੀਂ ਜਾਣਦੇ ਹਨ।
1: ਕਾਈਕਾਰ
0: ਫਿਰ ਅੱਗੇ ਦਰਗਾਹ ਦੇ ਵਿੱਚ ਉਹਨਾਂ ਦੇ ਨਾਲ ਕਾਈਕਾਰ ਕਿਸ ਪ੍ਰਕਾਰ ਦਾ ਵਤੀਰਾ ਪਰਮੇਸ਼ਰ ਜੀ ਕਰਨਗੇ, ਕਿਹੜੀ ਕਾਰ ਉਹਨਾਂ ਦੇ ਨਾਲ ਹੋਵੇਗੀ, ਕਿਹੜਾ ਸਲੂਕ ਉਹਨਾਂ ਦੇ ਨਾਲ ਹੋਵੇਗਾ, ਇਸ ਨੂੰ ਮਨਮੁਖ ਨਹੀਂ ਜਾਣਦੇ ਹਨ।
1: ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੇ ਪਾਸ ਗੁਰਸਿੱਖਾਂ ਦੀ ਬੇਨਤੀ ਹੈ, ਜੋ ਪ੍ਰਕਰਨ ਰਲਦਾ ਹੋਣ ਕਰਕੇ ਪੰਚਮ ਪਾਤਸ਼ਾਹ ਜੀ ਨੇ ਇਹ ਦੂਜੇ ਪਾਤਸ਼ਾਹ ਜੀ ਦੇ ਅਤੇ ਪਹਿਲੇ ਪਾਤਸ਼ਾਹ ਜੀ ਦੇ ਸਲੋਕ ਸਮਿਲਿਤ ਕਰਕੇ ਪ੍ਰਕਰਨ ਅਨੁਸਾਰ ਇੱਕ ਥਾਂ 'ਤੇ ਲਿਖਾਏ ਨੇ। ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਵੀ ਬੇਨਤੀ ਕੀਤੀ ਸੀ ਸਿੱਖਾਂ ਨੇ, ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜੇ ਜੀਵ ਤਰ੍ਹਾਂ ਤਰ੍ਹਾਂ ਦੇ ਵੇਖੇ ਜਾਂਦੇ ਨੇ ਮਹਾਰਾਜ, ਇਹਨਾਂ ਨੂੰ ਥਾਪਦਾ ਕੌਣ ਹੈ, ਪੈਦਾ ਕੌਣ ਕਰਦਾ ਹੈ ਅਤੇ ਮਾਰਦਾ ਕੌਣ ਹੈ? ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਜਿਨਸ ਥਾਪ ਜੀਆਂ ਕੋ ਭੇਜਾ।
0: ਜਿਨਸ ਨਾਮ ਵਸਤੂ ਦਾ ਹੁੰਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਭਾਈ, ਪਰਮ ਪਿਤਾ ਪਰਮੇਸ਼ਰ ਜੀ ਜਿਨਸਾਂ ਨੂੰ ਥਾਪ ਕੇ, ਅਰਥਾਤ ਵਸਤੂਆਂ ਨੂੰ ਥਾਪ ਕੇ, ਅਰਥਾਤ ਸਰੀਰਾਂ ਨੂੰ ਥਾਪ ਕੇ ਅਤੇ ਜੀਵਾਂ ਨੂੰ ਧਰਤੀ ਦੇ ਉੱਪਰ ਜਨਮ ਦੇ ਕੇ ਭੇਜਦੇ ਨੇ। ਜਿਵੇਂ ਸਰੀਰਾਂ ਦੀ ਥਾਪਨਾ ਪਰਮੇਸ਼ਰ ਜੀ ਕਰਦੇ ਨੇ, ਇਹ ਪੰਜ ਤੱਤਾਂ ਦਾ ਸਥੂਲ ਸਰੀਰ ਹੈ, 17 ਤੱਤਾਂ ਦਾ ਸੂਖਸ਼ਮ ਸਰੀਰ ਹੈ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇਸੇ ਪ੍ਰਕਾਰ 5 ਪ੍ਰਕਾਰ ਦੀ ਜੋ ਸਰੀਰ ਦੇ ਅੰਦਰ ਪਾਉਣ ਹੈ, ਮਨ ਅਤੇ ਬੁੱਧ, ਸਾਰੇ 17 ਬਣਦੇ ਨੇ। ਇਹਨਾਂ 17 ਤੱਤਾਂ ਦਾ ਸੂਖਸ਼ਮ ਸਰੀਰ ਹੈ, ਉਸੇ ਨੂੰ ਸੂਖਮ ਸਰੀਰ, ਉਸੇ ਨੂੰ ਸੂਖਸ਼ਮ ਸਰੀਰ ਬੋਲਿਆ ਜਾਂਦਾ। ਅੱਗੇ ਫਿਰ ਕਾਰਨ ਸਰੀਰ, ਜੋ ਅਗਿਆਨ ਅਤੇ ਅਵਿਦਿਆ ਦਾ ਹੈ। ਇਸ ਪ੍ਰਕਾਰ ਕਾਰਨ ਸਰੀਰ, ਸੂਖਸ਼ਮ ਸਰੀਰ ਅਤੇ ਸਥੂਲ ਸਰੀਰ ਰੂਪੀ ਜਿਨਸਾਂ ਥਾਪ ਕੇ, ਪੈਦਾ ਕਰਕੇ ਪਰਮੇਸ਼ਰ ਜੀ ਜੀਵਾਂ ਨੂੰ ਪ੍ਰਿਥਵੀ ਮੰਡਲ ਦੇ ਉੱਪਰ ਜਨਮ ਦੇ ਕੇ ਭੇਜਦੇ ਹਨ।
1: ਜਿਨਸ ਥਾਪ ਲੈ ਜਾਵੇ।
0: ਇੱਥੇ ਆ ਕਰਕੇ ਜਿਹੜੇ ਜੀਵ ਨੇ ਨਾ, ਉਹ ਬੜੀਆਂ ਵਸਤੂਆਂ ਨੂੰ ਸਥਾਪਨ ਕਰਦੇ ਨੇ, ਇਹ ਵਸਤੂ ਮੇਰੀ ਏ, ਉਹ ਵਸਤੂ ਮੇਰੀ ਏ, ਇੰਨੀ ਵਿਭੂਤੀ ਦਾ ਮਾਲਕ ਆ, ਇੰਨੀ ਮੈਂ ਸੰਪਦਾ ਦਾ ਮਾਲਕ ਹੈ। ਪਰ ਜਿਸ ਪਰਮੇਸ਼ਰ ਜੀ ਨੇ ਜਿਨਸ ਥਾਪ, ਜਿਨਸਾਂ ਨੂੰ, ਸਰੀਰਾਂ ਨੂੰ ਥਾਪ ਕਰਕੇ ਧਰਤੀ ਦੇ ਉੱਪਰ ਭੇਜਿਆ ਹੁੰਦਾ ਨਾ, ਜੀਵ ਜਿਨਸ ਥਾਪ ਪਦਾਰਥਾਂ ਦੀ ਸਥਾਪਨਾ ਕਰਦਾ ਹੀ ਰਹਿ ਜਾਂਦਾ ਹੈ। ਲੈ ਜਾਵੇ, ਪਰਮੇਸ਼ਰ ਜੀ ਜੀਵਾਂ ਦੇ ਸਵਾਸ ਖਤਮ ਹੋਣ ਤੇ ਜੀਵਾਂ ਨੂੰ ਮਾਤ ਲੋਕ ਚੋਂ ਵਾਪਸ ਪਰ ਲੋਕ ਦੇ ਵਿੱਚ ਲੈ ਜਾਂਦੇ ਹਨ।
2: ਆਪੇ ਥਾਪ ਉਥਾਪ ਆਪੇ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਆਪੇ ਸਾਰੇ ਜੀਵਾਂ ਨੂੰ ਥਾਪੇ ਪੈਦਾ ਕਰਦੇ ਨੇ, ਸਾਰਿਆਂ ਜੀਵਾਂ ਨੂੰ ਆਪੇ ਥਾਪ ਸਥਾਪਨਾ ਕਰਦੇ ਨੇ, ਉਤਪੰਨ ਕਰਦੇ ਨੇ। ਉਹ ਥਾਪੇ ਆਪੇ ਤੇ ਆਪ ਹੀ ਪਰਮੇਸ਼ਰ ਜੀ ਸਾਰੇ ਜੀਵਾਂ ਦਾ ਸੰਘਾਰ ਕਰਦੇ ਨੇ। ਮਹਾਰਾਜ ਮੰਨਿਆ ਜਾਂਦਾ ਬ੍ਰਹਮਾ ਜੀ ਪੈਦਾ ਕਰਦੇ ਨੇ, ਮੰਨਿਆ ਜਾਂਦਾ ਵਿਸ਼ਨੂੰ ਜੀ ਪਾਲਣਾ ਕਰਦੇ ਤੇ ਸ਼ਿਵ ਜੀ ਸੰਘਾਰ ਕਰਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਆਪੇ ਥਾਪ, ਪਰਮੇਸ਼ਰ ਜੀ ਆਪ ਆਪਣੇ ਹੁਕਮ ਦੇ ਅਨੁਸਾਰ ਥਾਪਦੇ ਨੇ। ਜਿਸ ਪ੍ਰਕਾਰ ਪਾਤਸ਼ਾਹ ਨੇ ਆਪਣੇ ਕੋਲ ਨੌਕਰ ਰੱਖੇ ਹੁੰਦੇ ਨੇ, ਕੰਮ ਤੇ ਨੌਕਰ ਕਰਦੇ ਨੇ, ਪਰ ਕਿਹਾ ਜਾਂਦਾ ਬਾਦਸ਼ਾਹ ਨੇ ਇਹ ਕੰਮ ਕੀਤਾ, ਕਿਉਂਕਿ ਹੁਕਮ ਬਾਦਸ਼ਾਹ ਦਾ ਚੱਲਦਾ ਨਾ। 1984 ਦੇ ਵਿੱਚ ਇੰਦਰਾ ਗਾਂਧੀ ਆਪ ਤੇ ਟੈਂਕ ਲੈ ਕੇ ਨਹੀਂ ਸੀ ਆਈ, ਪਰ ਹੁਕਮ ਉਸਦਾ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਤੇ ਕਿਹਾ ਜਾਂਦਾ ਇੰਦਰਾ ਗਾਂਧੀ ਨੇ, ਇਸ ਸਰਕਾਰ ਨੇ, ਉਸ ਸਮੇਂ ਦੀ ਤਤਕਾਲੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ। ਸਾਰੇ ਬ੍ਰਾਹਮਣਾਂ ਨੂੰ ਔਰੰਗਜ਼ੇਬ ਨੇ ਖੁਦ ਤੇ ਕਤਲ ਨਹੀਂ ਸੀ ਕੀਤਾ, ਪਰ ਸਾਰੇ ਕਤਲ ਔਰੰਗਜ਼ੇਬ ਦੇ ਜ਼ਿੰਮੇ ਨੇ, ਕਿਉਂਕਿ ਉਸਦੇ ਹੁਕਮ ਦੇ ਨਾਲ ਹੋਏ। ਜਿੰਨੇ ਲੋਕਾਂ ਦਾ ਰਾਜੇ ਜਨਕ ਨੇ ਭਲਾ ਕੀਤਾ, ਸਾਰਿਆਂ ਨੂੰ ਦਾਨ ਦੇ ਕੇ, ਆਪ ਤੇ ਨਹੀਂ ਸੀ ਦਾਨ ਦੇਣ ਵਾਸਤੇ ਜਾਂਦੇ, ਸਿਪਾਹੀਆਂ ਦੇ ਕੋਲੋਂ, ਅਧਿਕਾਰੀਆਂ ਦੇ ਕੋਲੋਂ, ਕਰਮਚਾਰੀਆਂ ਦੇ ਕੋਲੋਂ ਕਿੰਨੇ ਕਾਰਜਾਂ ਨੂੰ ਕਰਾ ਕੇ ਪ੍ਰਜਾ ਦਾ ਭਲਾ ਕੀਤਾ, ਪਰ ਕਿਹਾ ਜਾਂਦਾ ਰਾਜੇ ਜਨਕ ਨੇ ਭਲਾ ਕੀਤਾ। ਇਸੇ ਪ੍ਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਧਰਮ ਦਾ ਰਾਜ ਕੀਤਾ, ਪ੍ਰਜਾ ਨੂੰ ਸੁੱਖ ਦਿੱਤਾ। ਪ੍ਰਜਾ ਨੂੰ ਸੁੱਖ ਦੇਣ ਦੇ ਵਿੱਚ ਜਰਨੈਲਾਂ ਦਾ ਬਹੁਤ ਵੱਡਾ ਯੋਗਦਾਨ ਹੈ, ਸੈਨਾਪਤੀ ਦਾ ਯੋਗਦਾਨ ਆ, ਅੱਗੇ ਇਸੇ ਪ੍ਰਕਾਰ ਸਿਪਾਹੀਆਂ ਦਾ, ਖਾਲਸਿਆਂ ਦਾ, ਸਿੰਘਾਂ ਦਾ ਯੋਗਦਾਨ ਹੈ, ਪਰ ਹੁਕਮ ਸ਼ੇਰੇ ਪੰਜਾਬ ਦਾ ਚੱਲਦਾ ਸੀ। ਕਿਹਾ ਜਾਂਦਾ ਸ਼ੇਰੇ ਪੰਜਾਬ ਨੇ ਧਰਮ ਦਾ ਰਾਜ ਕੀਤਾ ਅਤੇ ਪ੍ਰਜਾ ਨੂੰ ਸੁੱਖ ਦਿੱਤਾ। ਅਰਥਾਤ ਕਰਤਾ ਉਹ ਮੰਨਿਆ ਜਾਂਦਾ ਜਿਸ ਦਾ ਹੁਕਮ ਚੱਲਦਾ ਹੋਵੇ। ਸ਼ਿਵਜੀ, ਵਿਸ਼ਨੂੰ, ਬ੍ਰਹਮਾ ਸਾਰੇ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਨੇ। ਪਰਮੇਸ਼ਰ ਜੀ ਦੇ ਹੁਕਮ ਦੇ ਨਾਲ ਸਾਰੇ ਜੀਵਾਂ ਦੀ ਉਤਪਤੀ, ਪਾਲਣਾ ਅਤੇ ਸੰਘਾਰ ਹੁੰਦਾ ਹੈ। ਇਸ ਕਰਕੇ ਹੁਕਮਕਰਤਾ ਪਰਮੇਸ਼ਰ ਜੀ ਦੇ ਹੁਕਮ ਨੂੰ ਕਥਨ ਕਰਦਿਆਂ ਹਜ਼ੂਰ ਫਰਮਾਉਂਦੇ ਨੇ ਆਪੇ ਥਾਪ, ਪਰਮੇਸ਼ਰ ਜੀ ਆਪ ਹੀ ਜੀਵਾਂ ਨੂੰ ਥਾਪਦੇ ਨੇ ਆਪਣੇ ਹੁਕਮ ਦੇ ਨਾਲ। ਉਹ ਥਾਪੈ ਆਪੇ, ਆਪ ਹੀ ਜੀਵਾਂ ਦਾ ਸੰਘਾਰ ਕਰਦੇ ਨੇ। ਮਹਾਂਪਰਲੋ ਦੇ ਸਮੇਂ ਸਾਰੀ ਸ੍ਰਿਸ਼ਟੀ ਨੂੰ ਉਹ ਥਾਪ ਦਿੰਦੇ ਨੇ, ਲੈ ਕਰ ਦਿੰਦੇ ਹਨ। ਇਸ ਪ੍ਰਕਾਰ ਕੋਈ ਗੁਰਮੁਖ ਹੋਏ, ਕੋਈ ਸਨਮੁਖ ਹੋਏ, ਕੋਈ ਬੇਮੁਖ ਹੋਏ, ਕੋਈ ਮਨਮੁਖ ਹੋਏ, ਕੋਈ ਭਲਾ ਹੈ, ਕੋਈ ਬੁਰਾ ਹੈ, ਇਹ ਸਾਰੇ ਕਰਮਾਂ ਰੂਪੀ ਵੇਸ ਪਰਮੇਸ਼ਰ ਜੀ ਜੀਵਾਂ ਤੋਂ ਤਿੰਨਾਂ ਦੀ ਪਰਾਰਬਦ ਦੇ ਅਨੁਸਾਰ ਆਪ ਹੀ ਕਰਾਉਂਦੇ ਹਨ।
2: ਜੇ ਤੇ ਜੀਆ ਫਿਰ ਹੈ ਆਵਤ ਹੂਤੀ,
0: ਜਿੰਨੇ ਵੀ ਜੀਵ ਧਰਤੀ ਦੇ ਉੱਪਰ ਅਵਧੂਤ ਹੋ ਕਰਕੇ, ਸਾਧੂ ਹੋ ਕਰਕੇ, ਇਸੇ ਪ੍ਰਕਾਰ ਅਸੰਗ ਬਿਰਤੀ ਵਾਲੇ ਹੋ ਕਰਕੇ ਫਿਰਦੇ ਹਨ, ਪਰਮੇਸ਼ਰ ਜੀ ਗ੍ਰਿਸਤੀ ਰੂਪ ਹੋ ਕਰਕੇ ਉਹਨਾਂ ਦੀ ਝੋਲੀ ਵਿੱਚ ਖੈਰ ਵੀ ਆਪ ਹੀ ਪਾਉਂਦੇ ਨੇ, ਉਹਨਾਂ ਨੂੰ ਭਿੱਖਿਆ ਵੀ ਆਪ ਹੀ ਪਾਉਂਦੇ ਨੇ। ਇਸੇ ਪ੍ਰਕਾਰ
2: ਜੇ ਤੇ ਜੀ ਫਿਰ ਹੈ ਆਵਤ ਹੂਤੀ,
0: ਅਵਧੂਤੀ, ਜਿਸ ਪ੍ਰਕਾਰ ਅਵਧੂਤ ਜਿਹੜਾ ਸਾਧ ਹੁੰਦਾ ਹੈ ਵਿਰਖਤ ਹੋ ਕਰਕੇ ਫਿਰਦਾ ਨਾ, ਮਾਨੋ ਇਹ ਸਾਰੇ ਜੀਵ ਅਵਧੂਤ ਨੇ, ਸੰਸਾਰ ਰੂਪੀ ਨਗਰੀ ਦੇ ਵਿੱਚ ਜੋ ਫਿਰ ਰਹੇ ਹਨ।
2: ਆਪੇ ਭਿਖਿਆ ਪਾਵਾ,
0: ਤੇ ਪਰਮੇਸ਼ਰ ਜੀ ਆਪੇ ਹੀ ਕਰਮਾ ਰੂਪੀ ਭਿਖਿਆ ਸਾਰਿਆਂ ਦੇ ਮਸਤਕ ਰੂਪੀ ਝੋਲੀ ਦੇ ਵਿੱਚ ਪਾਉਣਾ ਕਰਦੇ ਨੇ। ਸਭਨਾ ਲਿਖਿਆ ਵੁੜੀ ਕਲਾਮ, ਕਲਮ ਪਰਮੇਸ਼ਰ ਜੀ ਦੀ ਧੁਰ ਦਰਗਾਹ ਤੋਂ ਮਸਤਕ ਦੇ ਉੱਪਰ ਵੁੜੀ ਹੈ, ਚੱਲੀ ਹੈ, ਤੇ ਸਭਨਾ ਦੇ ਮਸਤਕ ਦੇ ਉੱਪਰ ਲੇਖ ਪਰਮੇਸ਼ਰ ਜੀ ਨੇ ਆਪ ਪਾਏ ਨੇ। ਸੁੱਖਾਂ ਦੁੱਖਾਂ ਦੀ ਪਰਾਰਬਧ ਦੇ ਅਨੁਸਾਰ ਭਿਖਿਆ ਪਰਮੇਸ਼ਰ ਜੀ ਨੇ ਜੀਵਾਂ ਦੇ ਤਾਂ ਹੀ ਆਪ ਪਾਈ ਹੈ ਜੀਓ।
2: ਲੇਖਾ ਬੋਲਣ ਲੇਖਾ ਚੱਲਣ,
0: ਸਾਰੇ ਜੀਵਾਂ ਦੀ ਸਾਰੀ ਕਿਰਿਆ ਲੇਖੇ ਦੇ ਵਿੱਚ ਹੈ। ਜਿੰਨੇ ਵੀ ਬਚਨ ਕੋਈ ਆਪਣੇ ਮੁਖ ਦੇ ਵਿੱਚੋਂ ਬੋਲਦਾ ਉਹਨਾਂ ਦਾ ਲੇਖਾ ਲਿਖਿਆ ਜਾਂਦਾ ਹੈ। ਚਿੱਤਰ ਤੇ ਗੁਪਤ ਦੋਵੇਂ ਲੇਖਾ ਲਿਖਦੇ ਨੇ, ਲੇਖਾ ਚੱਲਣ। ਤੇ ਜਿਹੜੇ ਜੀਵ ਮਨਮੁਖਤਾਈ ਦੇ, ਗੁਰਮੁਖਤਾਈ ਦੇ, ਪਰਉਪਕਾਰ ਦੇ ਜਾਂ ਪਾਪ ਪੁੰਨ ਦੇ ਰਸਤੇ ਦੇ ਉੱਪਰ ਚੱਲਦੇ ਨੇ ਨਾ, ਉਹ ਚੱਲਣਾ ਵੀ ਜੀਵਾਂ ਦਾ ਲਿਖਿਆ ਜਾਂਦਾ। ਇੱਕ ਇੱਕ ਬੋਲ ਲਿਖਿਆ ਜਾਂਦਾ ਕਿ ਫਲਾਨੇ ਨੂੰ ਮੰਦਾ ਬਚਨ ਬੋਲਿਆ ਸੀ, ਫਲਾਨੇ ਨੂੰ ਗਾਲ ਕੱਢੀ ਸੀ, ਫਲਾਨੇ ਨੂੰ ਉਪਦੇਸ਼ ਦੇ ਕੇ ਭਲਾ ਕੀਤਾ ਸੀ, ਫਲਾਨੇ ਨੂੰ ਸਹੀ ਸਿੱਖਿਆ ਦੇ ਕਰਕੇ ਸਹੀ ਰਸਤੇ 'ਤੇ ਪਾਇਆ ਸੀ। ਇੱਕ ਇੱਕ ਬੋਲ ਲਿਖਿਆ ਜਾਂਦਾ। ਇਸ ਪ੍ਰਕਾਰ ਜਿੰਨੇ ਵੀ ਬੋਲਾਂ ਨੂੰ ਜੀਵ ਬੋਲਦੇ ਮਤਾ ਕੋਈ ਜਾਣੇ ਮੈਨੂੰ ਕੌਣ ਪੁੱਛਣ ਵਾਲਾ ਜੋ ਜੀ ਕਰੇ ਮੈਂ ਬੋਲੂੰਗਾ ਸਤਿਗੁਰੂ ਜੀ ਬਚਨ ਕਰਦੇ ਨੇ ਇੱਕ ਇੱਕ ਬੋਲ ਲੇਖੇ ਦੇ ਵਿੱਚ ਹੈ ਲਿਖਤ ਹੁੰਦੀ ਹੈ ਕਿ ਕਿੰਨੇ ਸਾਹਾਂ ਵਿੱਚ ਭਲੇ ਬਚਨ ਬੋਲੇ ਕਿੰਨੇ ਸਾਹਾਂ ਵਿੱਚ ਬੁਰੇ ਬੋਲ ਬੋਲੇ ਕਿੰਨੇ ਸਾਹ ਸ੍ਰੇਸ਼ਟ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਲੈਣਾ ਕੀਤੇ ਨੇ ਇਸੇ ਪ੍ਰਕਾਰ ਭਾਈ ਲੇਖੇ ਦੇ ਵਿੱਚ ਅਰਥਾਤ ਪ੍ਰਵਾਨਗੀ ਦੇ ਵਿੱਚ ਓਨੇ ਹੀ ਬੋਲ ਨੇ ਜਿੰਨੇ ਬੋਲਾਂ ਦੇ ਨਾਲ ਵਾਹਿਗੁਰੂ ਜੀ ਦੀ ਉਸਤਤੀ ਕਰਨ ਲਈ ਲੇਖਾ ਚੱਲਣ ਚੱਲਣ ਦੇ ਜੋ ਚੱਲਣਾ ਜੀਵ ਦਾ ਹੈ ਭਲੇ ਮਾਰਗ ਤੇ ਲੇਖੇ ਦੇ ਵਿੱਚ ਪ੍ਰਵਾਨਗੀ ਦੇ ਵਿੱਚ ਓਨਾ ਹੀ ਹੈ ਜਿੰਨਾ ਸਤਸੰਗਤ ਦੇ ਮਾਰਗ ਉੱਪਰ ਚੱਲਿਆ ਜਿੰਨਾ ਭਲਿਆਈ ਦੇ ਮਾਰਗ ਉੱਪਰ ਚੱਲਿਆ ਜਿੰਨਾ ਪ੍ਰੇਮਾ ਭਾਲ ਭਗਤੀ ਦੇ ਮਾਰਗ ਉੱਪਰ ਚੱਲਿਆ ਓਨਾ ਹੀ ਜੀਵ ਦਾ ਚੱਲਣਾ ਪ੍ਰਵਾਨ ਹੈ। ਭਾਈ ਕਾਹਦੇ ਦਾਅਵੇ ਬੰਨਣੇ ਨੇ ਕਿ ਮੈਂ ਇੰਨੇ ਦਾਨ ਕੀਤੇ, ਮੈਂ ਇੰਨੇ ਭਲੇ ਕਰਮ ਕੀਤੇ, ਮੈਂ ਇੰਨੀ ਵਿਭੂਤੀ ਦਾ ਮਾਲਕ ਬਣ ਗਿਆ। ਨਿਰਦਾਵਾ ਰਹਿ ਨਿਸ਼ੰਕ, ਨਿਸ਼ੰਕ ਹੋ ਕਰਕੇ ਰਹਿਣਾ ਤੇ ਬਿਨਾਂ ਦਾਅਵਿਆਂ ਤੋਂ ਰਹਿਣਾ। ਦਾਅਵੇ ਨਹੀਂ ਬੰਨਣੇ, ਮੈਂ ਇੰਨੇ ਕੀਤੇ। ਭਾਈ ਕਰਨ ਕਰਾਉਣ ਵਾਲੇ ਪਰਮੇਸ਼ਰ ਜੀ ਨੇ ਆਪਣੇ ਆਪ ਨੂੰ ਕਰਤਾ ਨਹੀਂ ਮੰਨਣਾ, ਜੇ ਕਰਤਾ ਮੰਨ ਲਿਆ ਫਿਰ ਭੁਗਤਾ ਵੀ ਮੰਨਣਾ ਪਵੇਗਾ ਤੇ ਭੁਗਤਾ ਬਣਨ ਵਾਸਤੇ ਫਿਰ ਜੂਨਾਂ ਵਿੱਚ ਆਉਣਾ ਪਵੇਗਾ। ਜੇ ਚਾਹੁੰਦੇ ਹੋ ਸ਼ੁਭ ਬੋਲ ਲੇਖੇ ਵਿੱਚ ਪੈ ਜਾਣ, ਇਸੇ ਪ੍ਰਕਾਰ ਨਾਮ ਜੋ ਤਾਰਨ ਵਾਲਾ ਲੇਖੇ ਪੈ ਜਾਵੇ, ਸਾਨੂੰ ਪ੍ਰਵਾਨ ਚੜ੍ਹਾ ਦੇਵੇ, ਸਾਡਾ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲਿਆ ਸਫਲਾ ਹੋ ਜਾਵੇ, ਫਿਰ ਦਾਅਵੇ ਨਹੀਂ ਕਰਨੇ ਕਿ ਮੈਂ ਦਸਵੰਧ ਦਿੰਦਾ ਹਾਂ, ਮੈਂ ਭਲਾ ਕਰਦਾ ਹਾਂ, ਮੈਂ ਭੁੱਖਿਆਂ ਨੂੰ ਭੋਜਨ ਛਕਾਉਂਦਾ ਹਾਂ, ਮੈਂ ਵਸਤਰ ਦਾਨ ਦਿੰਦਾ ਹਾਂ, ਮੈਂ ਵਿਭੂਤੀ ਦਾ ਮਾਲਕ ਹਾਂ, ਫਿਰ ਦਾਅਵੇ ਨਹੀਂ ਬੰਨਣੇ। ਫਿਰ ਕਰਤਾ ਪਰਮੇਸ਼ਰ ਜੀ ਨੂੰ ਜਾਣਨਾ। ਕਿਰਪਾ ਕਰਕੇ ਪਰਮੇਸ਼ਰ ਜੀ ਨੇ ਦਾਤਾਂ ਦਿੱਤੀਆਂ ਨੇ, ਪਰਮੇਸ਼ਰ ਜੀ ਹੀ ਕਿਰਪਾ ਕਰਕੇ ਇਸ ਨਿਕੰਮੇ ਸਰੀਰ ਤੋਂ ਸੇਵਾ ਲੈ ਰਹੇ ਨੇ ਤੇ ਆਪ ਹੀ ਕਿਰਪਾ ਕਰਕੇ ਆਪਣਾ ਨਾਮ ਜਪਾ ਰਹੇ ਨੇ। ਦਾਅਵੇ ਨਹੀਂ ਬੰਨਣੇ, ਨਿਰਦਾਅਵੇ ਹੋ ਕਰਕੇ ਰਹਿਣਾ ਹੈ ਜੀਓ।
2: ਪਰਵਾਣਾ ਇਹੋ
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ। ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਦੇ ਦੁਆਰਾ ਜੋ ਮਤ ਨੂੰ ਧਾਰਨ ਕਰਨਾ ਹੈ ਨਾ, ਇਹੋ ਹੀ ਜੀਵਨ ਦਾ ਮੂਲ ਸਿਧਾਂਤ ਹੈ। ਗੁਰਮਤ ਦੇ ਧਾਰਨੀ ਹੋਣਾ ਹੀ ਜੀਵਨ ਨੂੰ ਸਫਲਿਆ ਕਰਨ ਵਾਲਾ ਹੈ। ਇਸ ਕਰਕੇ ਪਰਵਾਣਾ ਇਹੋ, ਵਾਹਿਗੁਰੂ ਜੀ ਦਾ ਪਰਵਾਣਾ ਹੁਕਮ ਤੇ ਇਹੋ ਹੀ ਹੈ। ਮੂਲ ਰੂਪ ਦੇ ਅੰਦਰ ਮਨ ਦੀ ਮਤ ਨੂੰ ਤਿਆਗ ਕੇ ਸਤਿਗੁਰੂ ਜੀ ਦੀ ਮਤ ਨੂੰ ਧਾਰਨ ਕਰੋ।
2: ਨਾਨਕ ਆਖ ਸੁਣਾਏ
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ। ਭਾਈ ਇਹ ਵਾਹਿਗੁਰੂ ਜੀ ਦੇ ਦਰ ਤੋਂ ਜੋ ਹੁਕਮ ਹੈ, ਜੋ ਆ ਗਿਆ, ਉਹ ਆਖ ਕਰਕੇ ਕਹਿ ਕੇ ਫਰਮਾ ਕੇ ਆਪ ਜੀਆਂ ਦੇ ਤਾਂ ਹੀ ਸੁਣਾਉਣਾ ਕੀਤਾ ਹੈ।
2: ਉੱਪਰ ਹੋਏ ਤਪਾਵਸ,
0: ਇਸ ਪ੍ਰਕਾਰ ਤਪਾਵਸ ਕਹੀਏ ਇਨਸਾਫ, ਜਿਹੜੇ ਜੀਵ ਫਿਰ ਗੁਰਮਤ ਦੇ ਮਾਰਗ ਨੂੰ ਛੱਡ ਕੇ ਗੁਰੂ ਕੀ ਮਤ ਨੂੰ ਧਾਰਨ ਨਾ ਕਰਕੇ ਮਨ ਦੀ ਮਤ ਵਿੱਚ ਲੱਗੇ ਰਹਿੰਦੇ ਨੇ, ਮਹਾਰਾਜ ਤਿੰਨਾਂ ਦੀ ਕੈਸੀ ਦਸ਼ਾ ਹੁੰਦੀ ਏ? ਤੇ ਹਜ਼ੂਰ ਫਰਮਾਉਂਦੇ ਨੇ ਕਰਨੀ ਉੱਪਰ ਹੋਏ ਤਪਾਵਸ, ਜਿਹੜਾ ਇਨਸਾਫ਼ ਹੁੰਦਾ, ਜਿਹੜਾ ਨਿਆਂ ਹੁੰਦਾ ਵਾਹਿਗੁਰੂ ਜੀ ਦੇ ਦਰ ਤੇ, ਉਹ ਜੀਵਾਂ ਦੀ ਕਰਨੀ ਅਨੁਸਾਰ ਹੁੰਦਾ। ਕਿੰਨੇ ਕਿਸੇ ਨੇ ਭਲੇ ਕਰਮ ਕੀਤੇ, ਕਿੰਨੇ ਬੁਰੇ ਕਰਮ ਕੀਤੇ, ਕਿੰਨੇ ਪਾਪ ਕਰਮ ਕੀਤੇ, ਕਿੰਨੇ ਪੁੰਨ ਕਰਮ ਕੀਤੇ, ਇਸ ਪ੍ਰਕਾਰ ਕਿੰਨਾ ਨਾਮ ਜਪਿਆ, ਜਿਹੋ ਜਿਹੋ ਜੀ ਜੀਵਾਂ ਦੀ ਕਰਨੀ ਏ ਨਾ, ਵਾਹਿਗੁਰੂ ਜੀ ਦੇ ਦਰ ਤੇ ਕਰਨੀ ਦੇ ਉੱਪਰ ਤਪਾਵਸ ਇਨਸਾਫ ਹੁੰਦਾ ਹੈ, ਨਿਆਂ ਹੁੰਦਾ ਹੈ। ਜੇ ਕੋਈ ਆਪਣੇ ਆਪ ਨੂੰ ਕਹਿ ਲਵੇ ਮੈਂ ਬੜਾ ਪਰਉਪਕਾਰੀ ਹਾਂ, ਮੈਂ ਬੜਾ ਦਾਨੀ ਹਾਂ, ਮੈਂ ਬੜਾ ਭਲਾ ਹਾਂ, ਜੇ ਦੂਜਿਆਂ ਦੇ ਪਾਸੋਂ ਵੀ ਕਹਾ ਲਵੇ ਵਿਖਾਵਾ ਕਰਕੇ, ਇਹ ਪੁਰਸ਼ ਬੜਾ ਗਿਆਨੀ ਪੁਰਖ ਹੈ, ਇਹ ਪੁਰਖ ਬੜਾ ਧਰਮਾਤਮਾ ਪੁਰਖ ਹੈ, ਇਹ ਪੁਰਖ ਬੜਾ ਸੱਤਵਾਦੀ ਪੁਰਖ ਹੈ। ਭਾਈ ਕਹਿਣ ਕਹਾਉਣ ਦੇ ਨਾਲ ਕੀ ਹੁੰਦਾ? ਕਹਿਣ ਕਹਾਉਣ ਦੇ ਨਾਲ ਬੇੜੇ ਪਾਰ ਨਹੀਂ ਹੁੰਦੇ। ਕਰਨੀ ਦੇ ਉੱਪਰ ਇਨਸਾਫ਼ ਹੋਣਾ ਵਾਹਿਗੁਰੂ ਜੀ ਦੇ ਦਰ ਤੇ, ਕਿ ਕਿਹੜੇ ਜੀਵਾਂ ਦੀ ਕਿਹੋ ਜਿਹੀ ਭਲੀ ਜਾਂ ਬੁਰੀ ਕਰਨੀ ਹੈ, ਉਹੋ ਜਿਹਾ ਤਿਸਦਾ ਹਾਲ ਹੋਵੇਗਾ, ਦਸ਼ਾ ਹੋਵੇਗੀ। ਸੋ ਪੌੜੀ ਦੁਆਰਾ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਭਰੇ ਬਚਨ ਕਰਦੇ ਹਨ।
2: ਗੁਰਮੁਖ ਚਲਤ ਰਚਾਇਓ ਨਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਸਾਰਾ ਚਰਿੱਤਰ, ਸਾਰਾ ਕੌਤਕ, ਸਾਰਾ ਤਮਾਸ਼ਾ ਰੂਪੀ ਸੰਸਾਰ ਪੈਦਾ ਕਿਸ ਨੇ ਕੀਤਾ ਹੈ? ਤੇ ਹਜ਼ੂਰ ਬਚਨ ਕਰਦੇ ਨੇ ਗੁਰਮੁਖ ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸਭਨਾ ਚੋਂ ਮੁਖੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉਸ ਮੁਖੀ ਗੁਰੂ ਪ੍ਰਧਾਨ ਗੁਰੂ ਪਰਮੇਸ਼ਰ ਜੀ ਨੇ ਸਾਰੇ ਇਸ ਚਰਿੱਤਰ ਰੂਪ ਸੰਸਾਰ ਨੂੰ ਰਚਾਏ ਓਨ ਪੈਦਾ ਕੀਤਾ ਹੈ। ਇਸੇ ਪ੍ਰਕਾਰ ਮਹਾਰਾਜ ਇਸ ਸੰਸਾਰ ਨੂੰ ਚਰਿੱਤਰ ਰੂਪ ਤਮਾਸ਼ਾ ਰੂਪ ਵੀ ਕਿਸੇ ਨੇ ਜਾਣਿਆ ਜਾਂ ਸਾਰਿਆਂ ਨੇ ਸੱਚ ਕਰਕੇ ਹੀ ਜਾਣ ਲਿਆ? ਹਜ਼ੂਰ ਫਰਮਾਉਂਦੇ ਨੇ ਗੁਰਮੁਖ ਗੁਰਮੁਖਾਂ ਨੇ ਗੁਰਮੁਖ ਮੁਖੀ ਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਮੁਖੀ ਗੁਰੂ ਪ੍ਰਧਾਨ ਗੁਰੂ ਵੱਡੇ ਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਉਪਦੇਸ਼ ਦੇ ਅਨੁਸਾਰ ਜਾਣਿਆ ਹੈ। ਚਲਤ ਰਚਾਈ ਓਣ ਕਿ ਪਰਮੇਸ਼ਰ ਜੀ ਨੇ ਇਹ ਜਿਹੜਾ ਸੰਸਾਰ ਹੈ ਇਹ ਚਰਿੱਤਰ ਮਾਤਰ ਕੌਤਕ ਮਾਤਕ ਮਾਤਰ ਹੀ ਰਚਾਇਆ ਹੈ।
2: ਗੁਣ ਪ੍ਰਗਟੀ ਆਇਆ
0: ਤੇ ਜਿਨ੍ਹਾਂ ਨੇ ਇਸ ਪ੍ਰਕਾਰ ਪਰਮੇਸ਼ਰ ਜੀ ਦਾ ਚਰਿੱਤਰ ਰੂਪ ਸੰਸਾਰ ਜਾਣਿਆ ਨਾ ਭਗਤੀ ਕਰਨੇ ਦਾ ਬੰਦਗੀ ਕਰਨੇ ਦਾ ਸਤ ਸੰਤੋਖ ਰੂਪੀ ਗੁਣ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਆਇਆ ਕਿਉਂਕਿ ਉਹ ਹੰਗਤਾ ਅਤੇ ਮਮਤਾ ਨੂੰ ਧਾਰਨ ਨਹੀਂ ਕਰਦੇ ਮੈਂ ਮੇਰੀ ਦਾ ਤਿਆਗ ਕਰਦੇ ਹਨ।
2: ਗੁਰਬਾਣੀ ਸਦ ਉਚਰਾ
0: ਅਥਵਾ ਜਿਨ੍ਹਾਂ ਨੇ ਸੰਸਾਰ ਨੂੰ ਕੌਤਕ ਰੂਪ ਹੀ ਜਾਣਿਆ ਗੁਣ ਸਰੂਪ ਪਰਮੇਸ਼ਰ ਜੀ ਉਹਨਾਂ ਦੇ ਹਿਰਦੇ ਦੇ ਅੰਦਰ ਆ ਪ੍ਰਗਟ ਹੋਏ ਨੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਵੇਂ ਪ੍ਰਗਟ ਹੁੰਦੇ ਨੇ ਜੀ? ਨਾਮ ਦੁਆਰਾ ਪ੍ਰਗਟ ਹੁੰਦੇ ਨੇ। ਮਹਾਰਾਜ ਇਹ ਨਾਮ ਕੀ ਹੈ? ਕਿਰਪਾਲਤਾ ਕਰਕੇ ਨਾਮ ਦੱਸੋ ਤੇ ਹਜ਼ੂਰ ਫਰਮਾਉਂਦੇ ਨੇ ਗੁਰਬਾਣੀ ਸਦ ਉਚਰ ਹੈ। ਇਹ ਜਿਹੜੀ ਗੁਰਬਾਣੀ ਹੈ ਨਾ ਇਹ ਪਰਮੇਸ਼ਰ ਜੀ ਦਾ ਨਾਮ ਹੈ ਤੇ ਜਿਹੜੇ ਸਦਾ ਸਦਾ ਗੁਰਬਾਣੀ ਨੂੰ ਮੁੱਖ ਚੋਂ ਉਚਾਰਦੇ ਨੇ ਇਹ ਗੁਰਬਾਣੀ ਉਹਨਾਂ ਦੇ ਹਿਰਦੇ ਦੇ ਅੰਦਰ ਵੱਸ ਜਾਂਦੀ ਹੈ। ਗੁਰਬਾਣੀ ਦੇ ਅੰਦਰ ਤੇ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰਨਾ ਕੋਏ। ਇਹ ਬਾਣੀ ਨਾਮ ਰੂਪ ਹੈ। ਜਿਹੜੇ ਇਸ ਨਾਮ ਰੂਪ ਗੁਰਬਾਣੀ ਨੂੰ ਸਦਾ ਉਚਾਰਦੇ ਹਨ
2: ਹਰ ਮਨ ਵਸਾਇਆ
0: ਭਾਈ ਉਹਨਾਂ ਨੇ ਅੰਮ੍ਰਿਤ ਰੂਪ ਗੁਰਬਾਣੀ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਜੋ ਹਰੀ ਜੀ ਦਾ ਹੀ ਰੂਪ ਹੈ। ਹਰ ਮਨ ਵਸਾਇਆ ਮੂਲ ਮੰਤਰ ਗੁਰਮੰਤਰ ਜੋ ਜਾਪ ਕਰਨਾ ਹਰੀ ਪਰਮੇਸ਼ਰ ਜੀ ਦਾ ਹੀ ਰੂਪ ਹੈ। ਇਹ ਨਾਮ ਉਹਨਾਂ ਨੇ ਨਾਮ ਰੂਪੀ ਪਰਮੇਸ਼ਰ ਨੂੰ ਮਨ ਵਿੱਚ ਵਸਾਇਆ। ਨਾਮੀ ਅਤੇ ਨਾਮ ਵਿੱਚ ਕੋਈ ਭੇਦ ਨਹੀਂ। ਜਿੱਥੇ ਗੁਰਬਾਣੀ ਵੱਸਦੀ ਹੈ ਜਿੱਥੇ ਨਾਮ ਵੱਸਦਾ ਉੱਥੇ ਪਰਮੇਸ਼ਰ ਜੀ ਆਪ ਵੱਸਦੇ ਨੇ। ਜਿਸ ਹਿਰਦੇ ਵਿੱਚ ਮੂਲ ਮੰਤਰ ਗੁਰਮੰਤਰ ਨਾਮ ਵੱਸਦਾ ਹੈ ਗੁਰਬਾਣੀ ਰੂਪੀ ਨਾਮ ਵੱਸਦਾ ਹੈ ਉੱਥੇ ਪਰਮੇਸ਼ਰ ਜੀ ਆਪ ਵੱਸਦੇ ਨੇ। ਭਾਈ ਜਿਨ੍ਹਾਂ ਨੇ ਗੁਰਬਾਣੀ ਨੂੰ ਮਨ ਵਿੱਚ ਵਸਾਇਆ ਹੈ ਰਸਨਾ ਤੋਂ ਸਦਾ ਉਚਾਰਦੇ ਨੇ ਪਰਮੇਸ਼ਰ ਜੀ ਨੂੰ ਉਹਨਾਂ ਨੇ ਆਪਣੇ ਮਨ ਵਿੱਚ ਵਸਾ ਲਿਆ ਹੈ।
2: ਤਖਤ ਗਈ ਭ੍ਰਮ ਕਟਿਆ
0: ਮਹਾਰਾਜ ਇਹ ਗੁਰਬਾਣੀ ਹਿਰਦੇ ਵਿੱਚ ਵਸਣੇ ਕਰਕੇ ਉਹਨਾਂ ਨੂੰ ਫਲ ਕੀ ਮਿਲਿਆ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਤਪਸ਼ ਚਲੀ ਗਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ। ਉਹਨਾਂ ਦੇ ਹਿਰਦੇ ਦੇ ਵਿੱਚੋਂ ਤਪਸ਼ ਚਲੀ ਗਈ ਸੜਾਂਦ ਚਲੀ ਗਈ ਸੜਨ ਚਲੀ ਗਈ ਈਰਖਾ ਦੀ ਰਾਗ ਅਤੇ ਦਵੈਸ਼ ਦੀ। ਭ੍ਰਮ ਕੱਟਿਆ ਪੰਜ ਪ੍ਰਕਾਰ ਦੇ ਜਿਹੜੇ ਭਰਮ ਨੇ ਨਾ ਭੇਦ ਭਰਮ ਕਰ ਤੱਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇਤਰ ਜਗ ਸੱਤ ਹੈ ਪੰਚਾ ਉਹ ਭਰਮ ਸੰਸਾਰ। ਇਹ ਪੰਜ ਪ੍ਰਕਾਰ ਦਾ ਭਰਮ ਵੀ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਾਮ ਰੂਪੀ ਖੰਡੇ ਦੇ ਨਾਲ ਕੱਟਿਆ ਗਿਆ ਹੈ।
2: ਸਕਤ ਗਈ ਬ੍ਰਹਮ ਕੱਟਿਆ
0: ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਇਹ ਸੰਸਾਰ ਸ਼ਿਵ ਸ਼ਕਤੀ ਦਾ ਮੇਲ ਹੈ। ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਪਰਮੇਸ਼ਰ ਤੇ ਸਖਤ ਹੈ ਸਖਤ ਦਾ ਅਰਥ ਹੈ ਸ਼ਕਤੀ ਸ਼ਕਤੀ ਦਾ ਅਰਥ ਹੈ ਮਾਇਆ। ਉਹਨਾਂ ਦੇ ਹਿਰਦੇ ਦੇ ਵਿੱਚੋਂ ਮਾਇਆ ਦਾ ਚਮਤਕਾਰਾ ਚਲਿਆ ਗਿਆ ਹੈ। ਸਖਤ ਗਈ ਜੋ ਸ਼ਕਤੀ ਰੂਪ ਮਾਇਆ ਹੈ ਨਾ ਉਸ ਦਾ ਮੋਹ ਹਿਰਦੇ ਚੋਂ ਚਲਿਆ ਗਿਆ। ਮਾਇਆ ਇਕੱਤਰ ਕਰਨ ਦੀ ਭਾਵਨਾ ਹਿਰਦੇ ਦੇ ਵਿੱਚੋਂ ਚਲੀ ਗਈ ਤੇ ਮਾਇਆ ਸੁੱਖ ਦੇਣ ਵਾਲੀ ਏ। ਮਾਇਆ ਦੁਆਰਾ ਸੁੱਖ ਮਿਲਣਗੇ। ਮਾਇਆ ਇਕੱਤਰ ਕਰ ਲਵਾਂਗੇ ਬਹੁਤਾ ਸੁੱਖ ਮਾਣਾਂਗੇ ਜਾਂ ਵਿਸ਼ੇ ਭੋਗੀ ਜੀਵਨ ਦਾ ਜੀਵਨ ਨੂੰ ਸੁਖੀ ਕਰਨ ਦਾ ਮੂਲ ਹੈ। ਇਹ ਭਰਮ ਉਹਨਾਂ ਦੇ ਮਨਾਂ ਦੇ ਵਿੱਚੋਂ ਕੱਟਿਆ ਗਿਆ ਹੈ।
2: ਸੇਵ ਜੋਤ ਜਗਾਇਆ
0: ਸੋ ਸੇਵ ਕਲਿਆਣ ਸਰੂਪ ਪਰਮੇਸ਼ਰ ਜੀ ਨੇ ਉਹਨਾਂ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਨੂੰ ਜਗਾਇਆ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਦਾਤ ਤਿੰਨਾਂ ਦੇ ਤਾਂ ਹੀ ਪ੍ਰਦਾਨ ਕੀਤੀ ਹੈ।
2: ਜਿਨਕਾ ਪੋਤਾ ਪੁੰਨ ਹੈ
0: ਸੋ ਜਿਨ੍ਹਾਂ ਦੇ ਪੋਤਾ ਨਾਮ ਹਿਰਦੇ ਦਾ ਹਿਰਦੇ ਰੂਪੀ ਸਥਾਨ ਦੇ ਅੰਦਰ ਪੁੰਨ ਨੇ ਅਰਥਾਤ ਜਿਹੜੀਆਂ ਪੁੰਨ ਆਤਮਾਵਾਂ ਸਦਾ ਪੁੰਨ ਕਰਦੀਆਂ ਨੇ। ਕਲਯੁਗ ਵਿੱਚ ਪੁੰਨ ਕਿਹਾ ਕੀ ਹੈ ਜੀ? ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਚਾਹੇ ਵੇਦਾਂ ਸ਼ਾਸਤਰਾਂ ਨੇ ਤੀਰਥਾਂ 'ਤੇ ਜਾ ਕੇ ਪੁਰਬੀਆਂ ਵਾਲੇ ਦਿਨ ਪਦਾਰਥ ਦੂਜਿਆਂ ਨੂੰ ਦੇਣ ਨੂੰ ਪੁੰਨ ਆਖਿਆ। ਪਰ ਹਜ਼ੂਰ ਫਰਮਾਉਂਦੇ ਨੇ ਭਾਈ ਕਲਯੁਗ ਦੇ ਸਮੇਂ ਵਿੱਚ ਸਭਨਾਂ ਤੋਂ ਵੱਡਾ ਪੁੰਨ ਹੈ ਜਿਹੜਾ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਦੇ ਗੁਣ ਗਾਉਣੇ ਹੀ ਸਭ ਤੋਂ ਵੱਡਾ ਪੁੰਨ ਹੈ। ਇਸ ਤੋਂ ਵੱਡਾ ਪੁੰਨ ਕੋਈ ਦੁਨੀਆਂ 'ਚ ਹੈ ਹੀ ਨਹੀਂ। ਜਿਨ ਕੈ ਪੋਤੈ ਪੁੰਨ ਹੈ, ਜਿਨ੍ਹਾਂ ਦੀ ਬੁੱਧੀ ਰੂਪੀ ਪੱਲੇ ਦੇ ਵਿੱਚ ਨਾਮ ਰੂਪੀ ਪੁੰਨ ਹੈ।
2: ਪੁਰਖ ਮਿਲਾਇਆ
0: ਸੋ ਗੁਰੂ ਰੂਪ ਪੁਰਖ ਨੇ ਉਹਨਾਂ ਦੇ ਤਾਈ ਪਰਮੇਸ਼ਰ ਜੀ ਦੇ ਨਾਲ ਮਿਲਾ ਦਿੱਤਾ ਹੈ। ਅਥਵਾ ਗੁਰ ਜੋ ਗੁਰੂਆਂ ਦੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਕਿਰਪਾਲਤਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪੁਰਖ ਮਿਲਾਇਆ ਕਰਤਾ ਪੁਰਖ ਜੀ ਦੇ ਨਾਲ ਪਰਮੇਸ਼ਰ ਜੀ ਦੇ ਨਾਲ ਮਿਲਾ ਦਿੱਤਾ ਹੈ।
2: ਨਾਨਕ ਸਹਿਜ ਮਿਲ ਰਹੇ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਿਲਾਏ ਹੋਏ ਉਹ ਉੱਤਮ ਅਧਿਕਾਰੀ ਗੁਰਮੁਖ ਜਨ ਸਹਿਜੇ ਹੀ ਸੁਭਾਵਕ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਨਾਲ ਮਿਲ ਰਹੇ ਹਨ।
2: ਨਾਮ ਸਮਾਇਆ
0: ਤੇ ਨਾਮੀ ਪਰਮੇਸ਼ਰ ਜੀ ਦੇ ਅੰਦਰ ਹਰੀ ਜੀ ਦੇ ਅੰਦਰ ਉਹ ਸਦਾ ਸਦਾ ਸਮਾਏ ਰਹਿੰਦੇ ਨੇ। ਜਿਵੇਂ ਜਲ ਦੀਆਂ ਲਹਿਰਾਂ ਜਲ ਵਿੱਚ ਹੀ ਲੀਨ ਹੋ ਜਾਂਦੀਆਂ ਨੇ, ਇਵੇਂ ਉਹ ਗੁਰਮੁਖ ਪਿਆਰੇ ਪਰਮੇਸ਼ਰ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਹਨ।
2: ਮਹੱਲਾ ਦੂਜਾ
0: ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਦੂਜਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
2: ਚਾਹ ਚਲੇ ਬਣ ਜਾ ਰਿਹਾ
0: ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ। ਜੀਵਾਂ ਦੇ ਕੋਲ ਕਿਸੇ ਦੇ ਕੋਲ ਪਦਾਰਥ ਥੋੜੇ ਤੇ ਕਿਸੇ ਕੋਲ ਬਹੁਤੇ ਦੇਖੇ ਜਾਂਦੇ ਨੇ। ਜਦੋਂ ਸਭਨਾਂ ਨੂੰ ਪੈਦਾ ਹੀ ਵਾਹਿਗੁਰੂ ਜੀ ਨੇ ਕੀਤਾ ਹੈ, ਫਿਰ ਇਹ ਪਦਾਰਥ ਥੋੜੇ ਜਾਂ ਬਹੁਤੇ ਕਿਉਂ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਜਿਸ ਪ੍ਰਕਾਰ ਕੋਈ ਪਾਤਸ਼ਾਹ ਆਪਣੇ ਸਿਪਾਹੀਆਂ ਨੂੰ ਧਨ ਦੇ ਕਰਕੇ ਵਿਉਪਾਰ ਕਰਨ ਵਾਸਤੇ ਭੇਜੇ ਕਿ ਜਾਓ ਫਲਾਣੇ ਦੇਸ਼ ਦੇ ਵਿੱਚ ਵਿਉਪਾਰ ਕਰਕੇ ਆਓ, ਤੇ ਜਿਹੜੇ ਸਿਪਾਹੀ ਨੇ ਜੇ ਵਿਉਪਾਰ ਕਰਕੇ ਲਾਹ ਖੱਟ ਕੇ ਆਉਣ ਤੇ ਬਾਦਸ਼ਾਹ ਦਾ ਪਿਆਰ ਤੇ ਸ਼ਾਬਾਸ਼ੀ ਮਿਲਦੀ ਹੈ, ਜੇ ਲੁਟਾ ਕਰਕੇ ਆਉਣ ਤੇ ਬਾਦਸ਼ਾਹ ਦੀ ਨਾਰਾਜ਼ਗੀ ਮਿਲਦੀ ਹੈ। ਇਸੇ ਪ੍ਰਕਾਰ ਪਾਤਸ਼ਾਹਾਂ ਸਿਰ ਪਾਤਸ਼ਾਹ ਨੇ ਪਰਮੇਸ਼ਰ ਜੀ ਤੇ ਪਾਤਸ਼ਾਹ ਜੀ ਦੇ ਸਿਪਾਹੀ ਵਣਜਾਰੇ ਨੇ ਇਹ ਜੀਵ। ਸਾਹ ਚੱਲੇ ਵਣਜਾਰਿਆ ਪਾਤਸ਼ਾਹ ਦੀ ਜੀ ਦੇ ਪਾਸੋਂ ਸਵਾਸਾ ਰੂਪੀ ਧਨ ਨੂੰ ਸਵਾਸਾ ਰੂਪੀ ਪੂੰਜੀ ਨੂੰ ਲੈ ਕਰਕੇ ਵਣਜਾਰਿਆ ਰੂਪੀ ਜੀਵ ਸੱਚੇ ਨਾਮ ਦਾ ਵਿਉਪਾਰ ਕਰਨ ਵਾਸਤੇ ਚੱਲ ਪਏ ਆਏ ਹਨ। ਤੇ ਜਿੰਨੀ ਜਿੰਨੀ ਜੀਵਾਂ ਦੀ ਪੂਰਬਲੇ ਜਨਮਾਂ ਦੀ ਪਰਾਰਬਧ ਬਣਦੀ ਹੈ ਨਾ, ਉਸ ਦੇ ਅਨੁਸਾਰ ਪਰਮੇਸ਼ਰ ਜੀ ਨੇ ਲਿਖ ਕਰਕੇ ਸਵਾਸਾਂ ਦੀ ਪੂੰਜੀ ਨਾਲ ਦੇ ਦਿੱਤੀ। ਹੇ ਜੀਵ, ਤੂੰ ਧਰਤੀ ਦੇ ਉੱਪਰ ਜਾ ਕਰਕੇ ਇੰਨਾ ਜੀਵਨ ਬਤੀਤ ਕਰੇਗਾ, ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੇ ਪਹਿਰ, ਇੰਨੀਆਂ ਘੜੀਆਂ, ਇੰਨੇ ਪਲ, ਇੰਨੇ ਨਿਮਖ, ਇੰਨੇ ਬਿੰਦ ਤੂੰ ਜਿਉਂਦਾ ਰਵੇਗਾ, ਇੰਨੇ ਤੇਰੇ ਸਵਾਸ ਗਣ ਘਾਲੇ ਸਭ ਦਿਵਸ ਸਾਸਨ ਹੈ ਵਡਨ ਘਟਨ ਤਿਲ ਸਾਰ, ਗਿਣ ਕੇ ਦੇਹੀ ਵਿੱਚ ਸਵਾਸ ਪਾ ਦਿੱਤੇ, ਜਨ ਸਾਧਾਰਨ ਦਾ ਘਾਟਾ ਜਾਂ ਵਾਧਾ ਨਹੀਂ ਹੋ ਸਕਦਾ ਸਵਾਸਾਂ ਦੇ ਵਿੱਚ, ਸੋ ਸਵਾਸਾਂ ਰੂਪੀ ਪੂੰਜੀ ਨਾਲ ਦੇ ਦਿੱਤੀ, ਇੰਨੇ ਸਵਾਸ ਜਾ ਕਰਕੇ

0: ਫਿਰ ਪਰਮੇਸ਼ਰ ਜੀ ਦਾ ਹੁਕਮ ਹੁੰਦਾ ਹੈ, ਜਾ ਕਰਕੇ ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ, ਬੰਦਗੀ ਕਰਨੀ ਹੈ।
1: ਵਸਤ ਸਮਾਲ
0: ਤੇ ਭਾਈ, ਇਸ ਕਰਕੇ ਸਾਰੇ ਜੀਵਾਂ ਦੇ ਤਾਂ ਹੀ ਚਾਹੀਦਾ ਆ ਕਰਕੇ ਨਾਮ ਰੂਪੀ ਵਸਤੂ ਨੂੰ ਸੰਭਾਲ ਲੈਣ, ਜਿਸ ਦੇ ਨਾਲ ਪਰਮੇਸ਼ਰ ਜੀ ਦੀ ਦਿੱਤੀ ਹੋਈ ਇਹ ਵਸਤੂ ਸਵਾਸ ਹੈ ਨਾ, ਉਹ ਸੰਭਾਲ ਸਫਲੇ ਹੋ ਜਾਣ।
1: ਵਸਤ ਲਈ ਬਣ ਜਾਰੀ
0: ਤੇ ਜਿਹੜੇ ਦੇ ਸੱਚੇ ਬਣ ਜਾ ਰਹੇ ਸਨ ਨਾ, ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਣ ਵਾਲੇ, ਉਹਨਾਂ ਨੇ ਸ਼ਰਧਾ ਰੂਪੀ ਪੂੰਜੀ ਸਤਿਗੁਰੂ ਜੀ ਨੂੰ ਦੇ ਕਰਕੇ ਨਾਮ ਰੂਪੀ ਵਸਤੂ ਸਤਿਗੁਰੂ ਜੀ ਤੋਂ ਲੈ ਲੈਣਾ ਕੀਤੀ, ਨਾਮ ਵਸਤੂ ਦਾ ਵਿਉਪਾਰ ਕਰ ਲਿਆ। ਇਸ ਪ੍ਰਕਾਰ ਜੋ ਪਰਮੇਸ਼ਰ ਜੀ ਦੇ ਹੁਕਮ ਵਿੱਚ ਜੀਵ ਆਇਆ ਹੈ, ਉਸਨੇ ਨਾਮ ਰੂਪੀ ਵਸਤੂ ਨੂੰ ਪਾਇਆ ਹੈ। ਵੱਖਰ ਜਿਸਨੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕੀਤਾ, ਵਾਧਾ ਪਾਏ ਭਾਈ, ਉਸਨੇ ਤੇ ਵਾਧਾ ਵਿਉਪਾਰ ਕਰੀਏ ਤੇ ਵਾਧੇ ਵਾਸਤੇ ਕਰੀਦਾ ਨਾ, ਉਸਨੇ ਵਾਧਾ ਪ੍ਰਾਪਤ ਕੀਤਾ ਜੋ ਨਾਮ ਦੀ ਪ੍ਰਾਪਤੀ, ਨਾਮ ਦਾ ਸਿਮਰਨ, ਨਾਮ ਦਾ ਜਪ ਕੀਤਾ ਹੈ।
1: ਲਾਹਾ ਲੈ ਚੱਲੇ
0: ਸੋ ਮਹਾਰਾਜ ਕੀ ਸਾਰੇ ਹੀ ਇਸ ਪ੍ਰਕਾਰ ਲਾਹਾ ਲੈਂਦੇ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਸਾਰੇ ਨਹੀਂ, ਕਈ ਜੀਵ ਤਾਂ ਲਾਹਾ ਲੈ ਕਰਕੇ ਨਾਮ ਨੂੰ ਜਪ ਕਰਕੇ ਦੁਨੀਆਂ ਤੋਂ, ਲੋਕ ਤੋਂ ਪਰਲੋਕ ਨੂੰ ਚੱਲੇ ਨੇ, ਗੁਰਮੁਖ ਲਾਹਾ ਲੈ ਗਏ।
1: ਚੱਲੇ ਮੂਲ ਗਵਾਏ
0: ਮਨਮੁਖ, ਚੱਲੇ ਮੂਲ ਗਵਾਏ ਜੀਓ। ਇੱਕ ਮਨਮੁਖ ਐਸੇ ਨੇ, ਉਹਨਾਂ ਨੇ ਸਾਹਾ ਲਾਹਾ ਤੇ ਕੀ ਲੈਣਾ, ਜੋ ਸ਼ਾਹ ਪਾਤਸ਼ਾਹ ਜੀ ਦੇ ਵੱਲੋਂ ਸਵਾਸ ਰੂਪੀ ਧਨ ਦੇ ਕੇ ਭੇਜਿਆ ਨਾ, ਜਾ ਕੇ ਨਾਮ ਦਾ ਵਿਆਪਾਰ ਕਰੋ, ਉਹ ਚੱਲੇ ਮੂਲ ਗਵਾਏ। ਕਿੰਨੇ ਹੀ ਜੀਵ ਐਸੇ ਨੇ ਜਿਹੜੇ ਮੂਲ ਨੂੰ, ਸਵਾਸਾਂ ਨੂੰ ਵਿਸ਼ੇ ਵਿਕਾਰਾਂ ਵਿੱਚ ਲੱਗ ਕਰਕੇ, ਮੋਹ ਮਾਇਆ ਦੇ ਵਿੱਚ ਲੱਗ ਕਰਕੇ, ਗੁਆ ਕਰਕੇ ਚਲੇ ਜਾਂਦੇ ਹਨ
1: ਜੀਓ।
0: ਜੀਵਾਂ ਦੇ ਮਨ ਦੀ ਬਿਰਤੀ ਐਸੀ ਹੈ, ਕਿਸੇ ਨੇ ਥੋੜਾ ਪਦਾਰਥ ਨਹੀਂ ਮੰਗਿਆ, ਜੇ ਧਨ ਮੰਗਿਆ ਤੇ ਬਹੁਤਾ ਮੰਗਿਆ, ਸਹਿਸ ਖੱਟੇ ਲੱਖ ਕਹੋ ਉੱਠ ਧਾਵੈ, ਜੇ ਸੁੱਖ ਮੰਗਿਆ ਤੇ ਬਹੁਤਾ ਮੰਗਿਆ, ਜੇ ਪਰਿਵਾਰ ਮੰਗਿਆ ਤੇ ਬਹੁਤਾ ਮੰਗਿਆ, ਜਿੰਨੇ ਵੀ ਪਦਾਰਥ ਮੰਗੇ ਨੇ ਬਹੁਤੇ ਹੀ ਬਹੁਤੇ ਮੰਗੇ ਹਨ, ਥੋੜਾ ਕਿਸੇ ਨੇ ਨਹੀਂ ਮੰਗਿਆ।
1: ਭਾਈ
0: ਜੇ ਕਿਸੇ ਨੇ ਇਹਨਾਂ ਵਸਤੂਆਂ ਦਾ ਲਾਲਚ ਛੱਡ ਕਰਕੇ ਨਾਮ ਮੰਗਿਆ ਹੋਵੇ ਤੇ ਇਸ ਨੂੰ ਧਨ ਕਹੀਏ ਨਾ? ਜਦੋਂ ਸਾਰਿਆਂ ਨੇ ਦੁਨਿਆਵੀ ਸੁੱਖ ਤੇ ਦੁਨਿਆਵੀ ਪਦਾਰਥ ਹੀ ਮੰਗੇ ਨੇ, ਫਿਰ ਸਾਬਾਸ ਕਿਸ ਨੂੰ ਕਹੀਏ, ਧਨਤਾ ਦੇ ਯੋਗ ਕਿਸ ਨੂੰ ਕਹੀਏ?
1: ਨਦਰ ਤਿਨਾ ਕਉ ਨਾਨਕਾ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਨਦਰ ਤਿਨਾਂ ਦੇ ਉੱਪਰ, ਨਦਰ ਸਵੱਲੀ ਕਿਰਪਾ ਦ੍ਰਿਸ਼ਟੀ ਤਿੰਨਾਂ ਜਨਾਂ ਦੇ ਉੱਪਰ ਵਾਹਿਗੁਰੂ ਜੀ ਦੀ ਹੋਈ ਹੈ।
1: ਸਾਬਤ ਲਾਏ ਰਾਸ
0: ਜਿਹੜੇ ਆਪਣੀ ਰਾਸ, ਆਪਣੀ ਪੂੰਜੀ ਸਾਬਤ ਲੈ ਕਰਕੇ ਚਲੇ ਜਾਂਦੇ ਨੇ, ਅਰਥਾਤ ਸਵਾਸਾਂ ਨੂੰ ਸਫਲਿਆਂ ਕਰਕੇ ਜਾਂਦੇ ਨੇ, ਸਰੀਰ ਧਾਰਨ ਕੀਤਾ ਸਰੀਰ ਨੂੰ ਸਫਲਿਆਂ ਕਰਦੇ ਨੇ, ਜਿੰਨੀ ਜ਼ਿੰਦਗੀ ਮਿਲੀ ਜੀਵਨ ਨੂੰ ਸਫਲਿਆਂ ਕਰ ਲੈਂਦੇ ਨੇ, ਜਿਸ ਕੁੱਲ ਦੇ ਵਿੱਚ ਜਨਮੇ ਉਸ ਕੁੱਲ ਨੂੰ, ਨਾਨਕਿਆਂ ਨੂੰ, ਦਾਦਕਿਆਂ ਨੂੰ, ਪਿਤਰਾਂ ਨੂੰ ਤੇ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਫਲਾ ਕਰ ਲੈਂਦੇ ਨੇ। ਉਹ ਆਪਣੀ ਸਾਬਤ ਪੂੰਜੀ ਲੈ ਕਰਕੇ, ਸਫਲੀ ਕਰਕੇ, ਦੇਹੀ ਸਫਲੇ ਕਰਕੇ ਸਵਾਸਾਂ ਨੂੰ ਜਾਂਦੇ ਨੇ। ਇਸ ਪ੍ਰਕਾਰ ਮਨਮੁੱਖ ਜਿਹੜੇ ਨੇ ਉਹ ਮੂਲ ਗਵਾ ਲੈਂਦੇ ਨੇ, ਫਿਰ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦੇ, ਤੇ ਜਿਹੜੇ ਲਾਹਾ ਪ੍ਰਾਪਤ ਕਰਕੇ ਜਾਂਦੇ ਨੇ ਉਹ ਵਾਹਿਗੁਰੂ ਜੀ ਦੀ ਨਦਰ ਸਵੱਲੀ ਪ੍ਰਾਪਤ ਕਰਦੇ ਨੇ, ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਦੇ ਨੇ, ਜੋ ਆਪਣੀ ਸਾਬਤ ਪੂੰਜੀ, ਸਾਬਤ ਰਾਸ ਲੈ ਕਰਕੇ ਜਾਂਦੇ ਹਨ ਜੀਓ।
1: ਪਹਿਲਾ
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀਵ ਜਨਮਦੇ ਤੇ ਮਰਦੇ ਨਿਤਾ ਪ੍ਰਤੀ ਦੇਖਦੇ ਆ, ਸੁਣਦੇ ਆ, ਅੱਜ ਫਲਾਨੀ ਜਗ੍ਹਾ ਤੇ ਫਲਾਨਾ ਚੜ੍ਹਾਈ ਕਰ ਗਿਆ, ਅੱਜ ਫਲਾਨੇ ਦੇ ਘਰ ਦੇ ਵਿੱਚ ਕਿਸੇ ਧੀ ਨੇ, ਕਿਸੇ ਪੁੱਤਰ ਨੇ ਜਨਮ ਲਿਆ। ਮਹਾਰਾਜ ਜੀਵ ਜਨਮਦੇ ਮਰਦੇ ਨੇ, ਜੀਵਾਂ ਦਾ ਵਿਛੋੜਾ ਹੁੰਦਾ, ਜੀਵਾਂ ਦਾ ਮਿਲਾਪ ਹੁੰਦਾ, ਇਹਨਾਂ ਦੀ ਕੋਈ ਗਿਣਤੀ ਹੈ? ਕਿੰਨੀ ਕੁ ਵਾਰ ਜੀਵ ਜਨਮੇ ਤੇ ਕਿੰਨੀ ਕੁ ਵਾਰ ਮਰੇ, ਜਾਂ ਕਿੰਨੇ ਕੁ ਜਨਮ ਹੋਣਗੇ, ਕੋਈ ਗਿਣਤੀ ਹੈ? ਮਹਾਰਾਜ ਇਹ ਜੁੜਦੇ ਨੇ, ਵਿਛੜਦੇ ਨੇ, ਇਸ ਦਾ ਕਾਰਨ ਕੀ ਹੈ? ਜੰਮਦੇ ਨੇ, ਮਰਦੇ ਨੇ, ਕਾਰਨ ਕੀ ਹੈ ਤੇ ਕਿੰਨੇ ਕੁ ਜਨਮ ਹੋਰ ਲੈਣਗੇ, ਕੋਈ ਗਿਣਤੀ ਹੈ ਤੇ ਕਿਰਪਾ ਕਰਕੇ ਦੱਸੋ? ਤੇ ਹਜ਼ੂਰ ਫਰਮਾਉਂਦੇ ਹਨ,
1: ਜੁੜ ਜੁੜ ਵਿਛੜੇ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਆਪੋ ਆਪਣੀ ਪਰਾਰਬਧ ਦੇ ਅਨੁਸਾਰ ਜੀਵ ਜਿਹੜੇ ਨੇ ਨਾ, ਜੁੜ ਜੁੜ ਇੱਕ ਦੂਸਰੇ ਦੇ ਨਾਲ ਸੰਜੋਗ ਹੋਇਆ, ਤੇ ਸੰਜੋਗ ਹੋਣੇ ਕਰਕੇ ਜੀਵ ਮਿਲੇ ਨੇ, ਵਿਛੜੇ। ਜਿਸ ਵੇਲੇ ਪਰਾਰਬਧ ਸਮਾਪਤ ਹੋ ਗਈ, ਵਿਛੜੇ, ਇਸ ਪ੍ਰਕਾਰ ਪ੍ਰਾਰਬਧ ਕਰਕੇ ਹੀ ਜੁੜਨੇ ਵਾਲੇ ਹੋ ਕਰਕੇ ਜੀਵ ਸੰਬੰਧੀਆਂ ਦੇ ਨਾਲ ਮੋਹ ਕਰਕੇ ਜੁੜੇ ਹਨ ਤੇ ਪ੍ਰਾਰਬਧ ਸਮਾਪਤ ਹੋਣ ਤੇ ਵਿਛੜੇ ਹਨ। ਇਸ ਪ੍ਰਕਾਰ ਇਸ ਜਨਮ ਵਿੱਚ ਜਿਹੜੇ ਫਿਰ ਜਨਮ ਲੈ ਕਰਕੇ ਕਰਮ ਕੀਤੇ ਉਹ ਪ੍ਰਾਰਬਧ ਬਣ ਗਈ। ਪ੍ਰਾਰਬਧ ਪਹਿਲੇ ਕਰਮਾਂ ਦੀ ਸਮਾਪਤ ਹੋਣੇ ਕਰਕੇ ਵਿਛੜੇ ਸਨ, ਅੱਗੇ ਫਿਰ ਪ੍ਰਾਰਬਧ ਬਣ ਗਈ ਕਿਉਂਕਿ ਜਿੰਨੇ ਕਰਮ ਕੀਤੇ ਹੰਗਤਾ ਦੇ ਸਹਿਤ ਕੀਤੇ, ਹੰਗਤਾ ਦੇ ਸਹਿਤ ਕਰਮ ਕਰਨੇ ਕਰਕੇ ਜੁੜੇ, ਫਿਰ ਨਵੇਂ ਸਰੀਰ ਧਾਰਨ ਕਰਕੇ ਜਨਮ ਲੈ ਕੇ ਫਿਰ ਜੁੜੇ, ਫਿਰ ਜੀਵਾਂ ਦਾ ਆਪਸ ਦੇ ਵਿੱਚ ਮਿਲਾਪ ਹੋਇਆ। ਸਾਧ ਸੰਗਤ ਜੀ ਦੇਖਿਆ ਜਾਂਦਾ ਨਾ, ਕਈਆਂ ਦਾ ਆਪਸ ਵਿੱਚ ਬੜਾ ਮੋਹ ਹੁੰਦਾ ਸੰਬੰਧੀਆਂ ਦਾ, ਅਤੇ ਕਈਆਂ ਦਾ ਓਪਰਿਆਂ ਦੇ ਨਾਲ ਹੀ ਬੜਾ ਮੋਹ ਹੁੰਦਾ, ਪਹਿਲੀ ਵਾਰ ਹੀ ਦੇਖਦੇ ਨੇ ਇੱਕ ਦੂਸਰੇ ਨਾਲ ਮੋਹ ਹੋ ਜਾਂਦਾ, ਅਤੇ ਕਈਆਂ ਦਾ ਸੰਬੰਧੀਆਂ ਨਾਲ ਤਾਂ ਮੋਹ ਨਹੀਂ ਹੁੰਦਾ ਪਰ ਕੁੱਤਿਆਂ ਦੇ ਨਾਲ, ਬਿੱਲੀਆਂ ਦੇ ਨਾਲ, ਜਾਨਵਰਾਂ ਪੰਛੀਆਂ ਦੇ ਨਾਲ ਬੜਾ ਮੋਹ ਹੁੰਦਾ। ਕਾਰਨ ਕੀ ਹੈ? ਉਹ ਪਿਛਲੇ ਜਨਮਾਂ ਦੇ ਵਿਛੜੇ ਨੇ ਪਰ ਪ੍ਰਾਰਬਧ ਦੇ ਅਨੁਸਾਰ ਮੁਕਤ ਨਾ ਹੋ ਸਕੇ, ਅਤੇ ਇਸੇ ਪ੍ਰਕਾਰ ਅਗਲਾ ਸਰੀਰ ਕੁੱਤੇ ਦਾ ਬਿੱਲੀ ਦਾ ਧਾਰਨ ਕਰ ਲਿਆ। ਹੁਣ ਭਾਵੇਂ ਪਛਾਣ ਤੇ ਨਹੀਂ ਕਿ ਇਹ ਕਿਸ ਦਾ ਸੰਬੰਧੀ ਹੈ, ਕਿਹੜੇ ਰੂਪ ਵਿੱਚ ਮਰੇ ਕੇ ਅਤੇ ਕਦੋਂ ਜਨਮ ਲੈ ਕੇ ਇਹ ਸੰਬੰਧੀ ਆਇਆ, ਭਾਵੇਂ ਪੂਰਾ ਗਿਆਨ ਤੇ ਨਹੀਂ ਉਹਨਾਂ ਚੀਜ਼ਾਂ ਦਾ, ਪਰ ਉਹ ਪ੍ਰਾਰਬਧ ਦੇ ਅਨੁਸਾਰ ਜਿਹੜਾ ਆਪਸ ਦੇ ਵਿੱਚ ਜੋੜ ਮੇਲਾ ਬਣਿਆ ਸੀ ਨਾ ਮੋਹ ਕਰਕੇ, ਉਹ ਮਨ ਦਾ ਮੋਹ ਖਿੱਚਦਾ। ਜੇ ਸੰਬੰਧੀ ਕੋਈ ਕੁੱਤਾ ਬਣ ਕੇ ਆ ਜਾਂਦਾ ਫਿਰ ਕੁੱਤੇ ਨਾਲ ਮੋਹ ਪੈ ਜਾਂਦਾ, ਜੇ ਬਿੱਲੀ ਬਣ ਕੇ ਆ ਜਾਂਦਾ ਬਿੱਲੀ ਨਾਲ ਮੋਹ ਪੈ ਜਾਂਦਾ, ਜੇ ਕੋਈ ਕਬੂਤਰ ਤੋਤਾ ਬਣ ਕੇ ਆ ਜਾਂਦਾ ਉਸ ਦੇ ਨਾਲ ਮੋਹ ਪੈ ਜਾਂਦਾ। ਸਰੀਰ ਬਦਲਦੇ ਨੇ, ਮੋਹ ਮੂਲ ਰੂਪ ਵਿੱਚ ਜਿਉਂਦਾ ਤਿਉਂ ਰਹਿੰਦਾ। ਇਸ ਪ੍ਰਕਾਰ ਜਿਹੜੇ ਜੀਵ ਨੇ ਪ੍ਰਾਰਬਧ ਪਾ ਕਰਕੇ ਵਿਛੜਦੇ ਨੇ ਉਸ ਦੇ ਭੁਗਤਾਨ ਵਾਸਤੇ ਫਿਰ ਆ ਜੁੜਦੇ ਹਨ।
1: ਜੀਵਨ
0: ਨੂੰ ਧਾਰਨ ਕਰਕੇ ਜਿਉਂਦੇ ਹੋ

0: ਦੂਜਿਆਂ ਦੇ ਗ੍ਰਸਤੀਆਂ ਦੇ ਘਰਿਆਂ ਵਿੱਚ ਜਨਮ ਲੈ ਕਰਕੇ ਕਿੰਨਿਆਂ ਕੁ ਦੇ ਬੇਟੇ ਬਣੇ। ਇਸੇ ਪ੍ਰਕਾਰ ਅੱਗੇ ਫਿਰ ਗ੍ਰਸਤ ਧਰਮ ਨੂੰ ਧਾਰਨ ਕੀਤਾ ਤੇ ਕਿੰਨਿਆਂ ਕੁ ਦੇ ਬਾਪ ਬਣ ਗਏ, ਕੋਈ ਗਿਣਤੀ ਨਹੀਂ ਹੈ। ਤੇ ਕਿੰਨੀ ਕੁ ਵਾਰ ਮਹੰਤ ਬਣ ਕੇ ਕਿੰਨਿਆਂ ਕੁ ਦੇ ਗੁਰੂ ਸਦਵਾ ਲਿਆ ਤੇ ਕਿੰਨਿਆਂ ਕੁ ਦੇ ਚੇਲੇ ਬਣ ਗਏ, ਇਹ ਵੀ ਕੋਈ ਗਿਣਤੀ ਨਹੀਂ ਹੈ।
1: ਆਗਾ ਪਾਛਾ ਗਣਤ ਨਾ ਆਵਾ।
0: ਮਹਾਰਾਜ, ਕੋਈ ਤੇ ਗਿਣਤੀ ਹੋਵੇਗੀ, ਸੈਂਕੜੇ ਵਾਰ, ਹਜ਼ਾਰਾਂ ਵਾਰ, ਲੱਖਾਂ ਵਾਰ, ਕੁਛ ਤਾਂ ਅੰਕੜਾ ਹੋਵੇਗਾ ਹੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਸੰਖਾਂ ਅਸੰਖਾਂ ਵਾਰੀ ਜੀਵ ਪੈਦਾ ਹੋਏ ਨੇ, ਕਿੰਨੇ ਕੁ ਅਸੰਖ ਹੋਏ ਨੇ, ਆਗਾ ਪਾਛਾ ਗਣਤ ਨਾ ਆਵੈ। ਅੱਗੇ ਕਿੰਨੀ ਕੁ ਵਾਰ ਹੋਰ ਆਉਣਗੇ ਪ੍ਰਾਰਬਧ ਦੇ ਬੱਧੇ ਵੋਹ ਦੇ ਮਾਰੇ, ਤੇ ਪਾਸ਼ਾ ਪਹਿਲਾਂ ਕਿੰਨੀ ਕੁ ਵਾਰ ਜਨਮ ਲੈ ਚੁੱਕੇ ਨੇ, ਕੋਈ ਗਿਣਤੀ ਨਹੀਂ ਆਉਂਦੀ। ਪਹਿਲਾਂ ਕਿਹੜੀ ਜਾਤੀ ਵਿੱਚ ਸਨ, ਪਸ਼ੂ ਜੂਨੀ ਵਿੱਚ ਸਨ, ਪੰਛੀ ਸਨ, ਮਨੁੱਖ ਸਨ, ਕੀੜੇ ਮਕੌੜੇ ਸਨ, ਨਖੇਧ ਜੂਨੀਆਂ ਸਨ, ਕੋਈ ਪਤਾ ਨਹੀਂ ਸੀ। ਇਸੇ ਪ੍ਰਕਾਰ ਕਿਆ ਹੁਣ ਹੋਵੇ, ਪਰਾਰਬਧ ਦੇ ਅਨੁਸਾਰ ਹੁਣ ਜਿਹੜੇ ਜੀਵ ਪੈਦਾ ਹੋਏ ਨੇ, ਇਹ ਅੱਗੇ ਫਿਰ ਜੂਨੀ ਕਿਸ ਵਿੱਚ ਜਾਣਗੇ, ਇਸ ਦਾ ਕੋਈ ਪਤਾ ਨਹੀਂ। ਇਸੇ ਪ੍ਰਕਾਰ ਸ਼ੁਰੂ ਤੋਂ ਪੜ ਦਿਓ ਜੀ।
1: ਜੁੜ ਜੁੜ ਵਿਛੜੇ ਵਿਛੜ ਜੁੜੇ।
0: ਭਾਈ, ਜਿਹੜੇ ਪਦਾਰਥਾਂ ਨਾਲ ਜੁੜਨੇ ਵਾਲੇ ਹੋ ਕਰਕੇ ਜੁੜੇ ਨਾ, ਉਹ ਪਰਮੇਸ਼ਰ ਜੀ ਦੇ ਨਾਲੋਂ ਵਿਛੜ ਗਏ ਹਨ।
1: ਜੀਵ ਜੀਵ ਮੂਏ ਮੂਏ ਜੀਵੇ।
0: ਇਸੇ ਪ੍ਰਕਾਰ ਵਿਛੜ ਜੁੜੇ, ਜਿਹੜੇ ਪਦਾਰਥਾਂ ਵੱਲੋਂ ਵਿਛੜੇ ਨੇ, ਪਦਾਰਥਾਂ ਦਾ ਮੋਹ ਤਿਆਗਿਆ, ਉਹ ਪਰਮੇਸ਼ਰ ਜੀ ਦੇ ਨਾਲ ਜੁੜੇ ਨੇ। ਜੀਵ ਜੀਵ ਮੋਏ, ਜਿਨ੍ਹਾਂ ਨੇ ਜੀਵਤ ਭਾਵ ਨੂੰ ਕਾਇਮ ਰੱਖਿਆ, ਹੰਗਤਾ ਕਾਇਮ ਰੱਖੀ, ਉਹ ਜੀਵ ਮੋਏ, ਪਰਮੇਸ਼ਰ ਜੀ ਵੱਲੋਂ ਮਰ ਗਏ ਨੇ। ਤੇ ਮੋਏ ਜੀਵੇ, ਜਿਹੜੇ ਹਉਮੈ ਭਾਵ ਤੋਂ ਮਰੇ ਨੇ, ਉਹ ਜੀਵਤ ਭਾਵ ਨੂੰ, ਆਤਮ ਪਦ ਨੂੰ ਪ੍ਰਾਪਤ ਹੋਏ ਹਨ।
1: ਬਾਪ ਬੇਟੇ,
0: ਇਸ ਅਵਸਥਾ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਜਨਮ ਲੈ ਕਰਕੇ ਕਿੰਨਿਆਂ ਦੇ ਬਾਪ ਬਣੇ, ਕਿੰਨਿਆਂ ਦੇ ਬੇਟੇ ਬਣੇ,
1: ਗੁਰੂ ਚੇਲੇ ਹੋਏ,
0: ਕਿੰਨੀ ਵਾਰ ਕੱਚੇ ਪਿੱਲੇ ਗੁਰੂ ਬਣੇ ਤੇ ਕਿੰਨਿਆਂ ਦੇ ਚੇਲੇ ਬਣੇ।
1: ਆਗਾ ਪਾਛਾ ਗਣਤ ਨਾ ਆਵਾ।
0: ਭਾਈ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਪਾਸ਼ਾ ਪਿਛਲੇ ਸਮੇਂ ਵਿੱਚ, ਉਹਨਾਂ ਦੀ ਕੋਈ ਗਿਣਤੀ ਨਹੀਂ ਆਉਂਦੀ। ਆਗਾ, ਇਸੇ ਪ੍ਰਕਾਰ ਆਗਾ ਦਾ ਅਰਥ ਹੈ ਬਹੁਤਾ, ਪਾਸ਼ਾ ਦਾ ਅਰਥ ਹੈ ਪਹਿਲਾਂ। ਪਹਿਲਾਂ ਬਹੁਤ ਸਾਰੇ ਜਨਮ ਧਾਰਨ ਕੀਤੇ ਨੇ, ਕੋਈ ਗਿਣਤੀ ਨਹੀਂ ਆਉਂਦੀ। ਪਰ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਾ ਚੜੇ। ਪ੍ਰਵਾਨ ਉਹੀ ਹੋਈ ਹੈ ਜਿਹੜੇ ਪਰਮੇਸ਼ਰ ਜੀ ਦੇ ਨਾਲ ਜੁੜਨੇ ਵਾਲੇ ਹੋ ਕਰਕੇ ਜੁੜੇ ਨੇ। ਜੋੜੇ ਜੋੜ ਵਿਛੜੇ, ਜਿਹੜੇ ਜੁੜੇ ਹੋਏ ਨੇ ਸਾਧੂ, ਉਹਨਾਂ ਦੀ ਸੰਗਤ ਵਿੱਚ ਜੁੜੇ ਤੇ ਮਾਇਆ ਦੇ ਵੱਲੋਂ ਮਨ ਚੋਂ ਵਿਛੋੜਾ ਕਰ ਲਿਆ। ਵਿਛੜ ਜੁੜੇ, ਮਾਇਆ ਦੇ ਪਦਾਰਥਾਂ ਵੱਲੋਂ ਵਿਛੜੇ, ਅਸੰਗ ਹੋਏ, ਪਰਮੇਸ਼ਰ ਜੀ ਦੇ ਨਾਲ ਜੁੜੇ। ਜਿਹੜੇ ਜੀਵਤ ਭਾਵ ਤੋਂ ਮਰੇ ਹੋਏ ਪਰਮੇਸ਼ਰ ਜੀ ਦੇ ਸਾਧੂ ਨੇ ਨਾ, ਉਹਨਾਂ ਨੂੰ ਮਿਲ ਕਰਕੇ ਜੀਵਤ ਭਾਵ ਤੋਂ ਮਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਵਾਹਿਗੁਰੂ ਜੀ ਦੇ ਵੱਲ ਸਦਾ ਸਦਾ ਵਾਸਤੇ ਜੀਉਂਦੇ ਹੋ ਗਏ। ਇਸ ਭਾਵ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਪਹਿਲਾਂ ਜੀਵ ਕਿੰਨੇ ਜਨਮ ਲੈ ਚੁੱਕੇ ਨੇ, ਕਿੰਨਿਆਂ ਦੇ ਬਾਪ ਬਣੇ, ਕਿੰਨਿਆਂ ਦੇ ਬੇਟੇ ਬਣੇ, ਕਿੰਨਿਆਂ ਦੇ ਗੁਰੂ ਬਣੇ, ਕਿੰਨਿਆਂ ਦੇ ਚੇਲੇ ਬਣੇ। ਮਹਾਰਾਜ, ਫਿਰ ਮੁਕਤ ਕਿਉਂ ਨਾ ਹੋਏ, ਕਾਚੇ ਗੁਰ ਤੇ ਮੁਕਤ ਨਾ ਹੁਆ। ਚੇਲੇ ਤੇ ਬੜਿਆਂ ਦੇ ਬਣੇ ਪਰ ਕੱਚਿਆਂ ਪਿੱਲਿਆਂ ਦੇ ਬਣੇ, ਗੁਰੂ ਤੇ ਬੜਿਆਂ ਦੇ ਬਣੇ ਪਰ ਕੱਚੇ ਪਿੱਲੇ ਹੀ ਬਣੇ, ਇਸ ਕਰਕੇ ਪਹਿਲਾਂ ਮੁਕਤੀ ਨਹੀਂ ਹੋਈ। ਆਗੈ ਪਾਸ਼ਾ ਗਣਤ ਨਾ ਆਵੈ। ਪਾਸ਼ਾ ਬਹੁਤੇ ਹੀ ਇਸ ਪ੍ਰਕਾਰ ਜਨਮਾਂ ਨੂੰ ਪਹਿਲਾਂ ਧਾਰਨ ਕਰ ਚੁੱਕੇ ਨੇ, ਕੋਈ ਗਿਣਤੀ ਕੀਤਿਆਂ ਗਿਣਤੀ ਨਹੀਂ ਆਉਂਦੀ, ਕੋਈ ਲੇਖਾ ਨਹੀਂ ਹੁੰਦਾ ਹੈ।
1: ਕਿਆ ਜਾਤੀ ਕਿਆ ਹੁਣ ਹੋਏ।
0: ਮਹਾਰਾਜ, ਜਿਹੜੇ ਹੁਣ ਨਾਮ ਨਹੀਂ ਜਪਦੇ, ਹਜ਼ੂਰ ਬਚਨ ਕਰਦੇ ਨੇ ਹੁਣ ਹੋਵੇ, ਜਿਹੜੇ ਹੁਣ ਵੀ ਪੈਦਾ ਹੋਏ ਨੇ ਨਾ, ਉਹਨਾਂ ਦੇ ਨਾਲ ਕਿਆ ਜਾਤੀ, ਕਿਆ ਉਹਨਾਂ ਦੇ ਨਾਲ ਕੀ ਹੋਵੇਗਾ, ਕਿਆ ਜਾਣਿਆ ਜਾਵੇ। ਜਿਹੜੇ ਨਾਮ ਨਹੀਂ ਜਪਦੇ, ਕੀ ਦੁਰਦਸ਼ਾ ਹੋਵੇਗੀ, ਜਾਣੀ ਨਹੀਂ ਜਾਂਦੀ। ਅਰਥਾਤ ਬਹੁਤ ਭਿਆਨਕ ਦੁਰਦਸ਼ਾ ਨੂੰ ਪ੍ਰਾਪਤ ਹੋਣਗੇ। ਹੁਣ ਇਹਨਾਂ ਦੇ ਨਾਲ ਹੋਏ, ਪੈਦਾ ਹੋਏ ਹੋਏ ਜੀਵਾਂ ਦੇ ਨਾਲ ਅੱਗੇ ਕੀ ਹੋਵੇਗਾ, ਨਹੀਂ ਜਾਣਿਆ ਜਾ ਸਕਦਾ। ਅਰਥਾਤ ਬਹੁਤੀ ਹੀ ਦੁਰਦਸ਼ਾ ਨੂੰ ਭੋਗਣਗੇ।
1: ਸਭ ਕਰਣਾ ਕਿਰਤ ਕਰ ਲਿਖੀਆ।
0: ਜੋ ਕਰਣਾ ਇਹ ਸੰਸਾਰ ਹੈ ਨਾ, ਸੰਸਾਰ ਦੇ ਅੰਦਰ ਸਾਰੇ ਜੀਵਾਂ ਦੇ ਮਸਤਕ ਦੇ ਉੱਪਰ ਕਿਰਤ ਕਾਰੇ ਲਿਖੀਐ। ਪੂਰਬਲੇ ਕਰਮ ਜਿਹੋ ਜਿਹੇ ਜੀਵਾਂ ਨੇ ਕੀਤੇ ਨੇ, ਉਸ ਦੇ ਅਨੁਸਾਰ ਲੇਖਾ ਰੂਪੀ ਕਿਰਤ ਨੂੰ ਪਰਮੇਸ਼ਰ ਜੀ ਵੱਲੋਂ ਲਿਖਿਆ ਜਾਂਦਾ ਹੈ।
1: ਕਰ ਕਰਤਾ ਕਰੇ ਕਰੇ
0: ਤੇ ਪਰਮੇਸ਼ਰ ਜੀ ਕਰਤਾ ਰੂਪ ਹੋ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ ਤੇ ਆਪ ਹੀ ਸ੍ਰਿਸ਼ਟੀ ਦੀ ਪ੍ਰਤ ਪਾਲਣਾ ਕਰਦੇ ਹਨ ਜੀਓ।
1: ਕਰ ਕਰ ਕਰਤਾ ਕਰੇ ਕਰੇ
0: ਸੋ ਕਰਤਾ ਰੂਪ ਪਰਮੇਸ਼ਰ ਜੀ ਕਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਰੇ ਪਾਲਣਾ ਕਰਦੇ ਨੇ, ਕਰ ਸੰਸਾਰ ਨੂੰ ਉਥਾਪਨਾ ਕਰਕੇ ਕਰ ਉਥਾਪਨਾ ਕਰਦੇ ਨੇ, ਅਰਥਾਤ ਪੈਦਾ ਕਰਕੇ ਮਹਾਂਪਰਲੋ ਕਰਦੇ ਹਨ।
1: ਮਨਮੁਖ ਮਰੀਆ ਗੁਰਮੁਖ ਤਰੀਆ
0: ਭਾਈ ਜਿਹੜੇ ਮਨਮੁਖ ਨੇ ਉਹ ਤੇ ਅਜਾਈ ਮਰ ਜਾਂਦੇ ਨੇ ਤੇ ਭਵ ਸਾਗਰ ਵਿੱਚ ਡੁੱਬਦੇ ਨੇ, ਗੁਰਮੁਖ ਜਨ ਸੰਸਾਰ ਸਾਗਰ ਤੋਂ ਤਰਦੇ ਹਨ।
1: ਨਾਨਕ ਨਦਰੀ ਨਦਰ ਕਰੇ
0: ਜਿਹੜੇ ਗੁਰਮੁਖ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਨਦਰੀ ਪਰਮੇਸ਼ਰ ਜੀ ਤਿਨ੍ਹਾਂ ਦੀ ਗੁਰਮੁਖਤਾਈ ਦੇ ਚੱਜ ਆਚਾਰ ਨੂੰ ਕਰਤੱਬ ਨੂੰ ਦੇਖ ਕਰਕੇ ਤਿਨ੍ਹਾਂ ਦੇ ਉੱਪਰ ਨਦਰ ਕਰਦੇ ਨੇ, ਸੋ ਇਸ ਪ੍ਰਕਾਰ ਉਹਨਾਂ ਦੀ ਸਫਲਤਾ ਹੁੰਦੀ ਹੈ, ਸੋ ਗੁਰਮੁਖ ਜਨ ਤਰਦੇ ਹਨ। ਸੋ ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ,
1: ਮਨਮੁਖ ਦੂਜਾ ਭਰਮ ਹੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਮਨਮੁਖਾਂ ਦੀ ਪਛਾਣ ਕੀ ਹੈ? ਆਪ ਜੀ ਨੇ ਬਚਨ ਕੀਤਾ ਮਨਮੁਖ ਡੁੱਬਦੇ ਨੇ, ਗੁਰਮੁਖ ਤਰਦੇ ਨੇ, ਜਿਹੜੇ ਤਰਦੇ ਨੇ ਉਹ ਤੇ ਨਦਰ ਸਵੱਲੀ ਨੂੰ ਪ੍ਰਾਪਤ ਕਰਕੇ ਤਰਦੇ ਨੇ, ਇਹ ਮਨਮੁਖ ਨਦਰ ਸਵੱਲੀ ਕਿਉਂ ਨਹੀਂ ਪ੍ਰਾਪਤ ਕਰਦੇ, ਇਹਨਾਂ ਦੀ ਪਛਾਣ ਕੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਹੜੇ ਮਨਮੁਖ ਨੇ ਨਾ ਦੂਜਾ ਭਰਮ ਹੈ, ਦੁਐਤ ਭਾਵਨਾ ਵਿੱਚ ਲੱਗੇ ਰਹਿੰਦੇ ਨੇ ਤੇ ਮਨ ਵਿੱਚ ਸਦਾ ਭਰਮ ਪਿਆ ਰਹਿੰਦਾ, ਸੰਸਾਰ ਸੱਚਾ ਹੈ, ਸਰੀਰ ਸੱਚਾ ਹੈ, ਮਾਇਆ ਸੱਚੀ ਏ, ਸਰੀਰ ਦੁਆਰਾ ਭੋਗੇ ਜਾਣ ਵਾਲੇ ਮਾਣੇ ਜਾਣ ਵਾਲੇ ਸੁੱਖ ਸੱਚੇ ਨੇ, ਇਹ ਉਹਨਾਂ ਦੇ ਮਨ ਵਿੱਚ ਭਰਮ ਪਿਆ ਰਹਿੰਦਾ। ਇਸ ਪ੍ਰਕਾਰ ਮਨਮੁਖ ਦੁਐਤ ਭਾਵਨਾ ਵਿੱਚ ਲੱਗੇ ਰਹਿੰਦੇ ਨੇ ਤੇ ਮਨ ਵਿੱਚ ਭਰਮ ਪਿਆ ਰਹਿੰਦਾ ਹੈ, ਤੇ ਦੂਜਾ ਦੁਐਤ ਭਾਵਨਾ ਵਿੱਚ ਲੱਗਣੇ ਕਰਕੇ ਬਹੁਤੇ ਲੋਭੀ ਹੁੰਦੇ ਨੇ, ਉਹਨਾਂ ਦੇ ਮਨ ਨੂੰ ਲੋਭ ਨੇ ਲੁਭਾਏ ਮਾਨ ਕਰ ਲਿਆ ਹੁੰਦਾ ਹੈ।
1: ਕਪਟ ਕਮਾਵਦੇ
0: ਉਹ ਮੁੱਖ ਚੋਂ ਝੂਠ ਬੋਲਦੇ ਨੇ, ਦੂਸਰਿਆਂ ਦੇ ਨਾਲ ਕਪਟ ਕਰਦੇ ਨੇ, ਵਲ ਕਰਦੇ ਨੇ, ਛਲ ਕਰਦੇ ਨੇ, ਧਰੋ ਕਰਦੇ ਨੇ, ਕੂੜ ਕਪਟ ਦੀ ਹੀ ਉਹ ਝੂਠ ਦੀ ਕਮਾਈ ਕਰਦੇ ਹਨ, ਤੇ ਝੂਠੇ ਹੀ ਬੋਲ ਮੁੱਖ ਦੇ ਵਿੱਚੋਂ ਬੋਲਦੇ ਨੇ, ਦੂਸਰਿਆਂ ਦੀ ਉਸਤਤੀ ਤਾਂ ਵੀ ਝੂਠੀ, ਆਪਣੀ ਉਸਤਤੀ ਕਰੀ ਜਾਣੀ ਤਾਂ ਵੀ ਝੂਠੀ, ਆਪਣੇ ਆਪ ਨੂੰ ਪਰਉਪਕਾਰੀ ਦਰਸਾਈ ਜਾਣਾ ਤਾਂ ਵੀ ਝੂਠਾ, ਇਸੇ ਪ੍ਰਕਾਰ ਆਪਣੀ ਖੁਸ਼ਾਮਦ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਨਿੰਦਿਆ ਕਰਨੀ ਤਾਂ ਵੀ ਝੂਠੀ, ਇਹ ਮਨਮੁਖਾਂ ਦਾ ਆਚਾਰ ਹੈ। ਝੂਠ ਬੋਲਦੇ ਨੇ, ਕਪਟ ਕਰਦੇ ਨੇ, ਵਲ ਛਲ ਧਰੋਹ ਕਰਦੇ ਨੇ, ਜਿੰਨੇ ਬੋਲਾਂ ਨੂੰ ਬੋਲਦੇ ਨੇ ਉਹਨਾਂ ਵਿੱਚ ਸੱਚ ਦੀ ਅੰਸ਼ ਨਹੀਂ ਹੁੰਦੀ, ਝੂਠ ਨੂੰ ਹੀ ਮੁੱਖ ਚੋਂ ਸਦਾ ਅਲਾਪਦੇ ਹਨ।
1: ਪੁੱਤਰ ਕਲਤਰ ਮੋਹ ਹੇਤ ਹੈ
0: ਪੁੱਤਰ ਦੇ ਨਾਲ ਮੋਹ ਕਰਕੇ ਤੇ ਮੋਹ ਦੇ ਅਧੀਨ ਰਹਿੰਦੇ ਨੇ, ਇਸਤਰੀ ਨਾਲ ਮੋਹ ਕਰਕੇ ਤੇ ਮੋਹ ਦੇ ਹੀ ਅਧੀਨ ਰਹਿੰਦੇ ਹਨ।
1: ਸਭ ਦੁੱਖ ਸਬਾਇਆ
0: ਫਿਰ ਸਾਰੇ ਹੀ ਦੁੱਖ ਸਬਾਇਆ ਬਹੁਤੇ ਹੋ ਕਰਕੇ ਤਿੰਨਾਂ ਨੂੰ ਚੰਬੜਦੇ ਨੇ, ਸਭ ਦੁੱਖ ਸਬਾਇਆ, ਇਹ ਸਬਾਇਆ ਜਿੰਨੇ ਵੀ ਮਨਮੁੱਖ ਨੇ ਨਾ ਸਾਰਿਆਂ ਨੂੰ ਫਿਰ ਆ ਕਰਕੇ ਸਾਰੇ ਪ੍ਰਕਾਰ ਦੇ ਦੁੱਖ ਚੰਬੜਦੇ ਨੇ। ਇਸ ਪ੍ਰਕਾਰ ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਹੀ ਨਹੀਂ, ਨਾਮ ਨੂੰ ਜਪਿਆ ਹੀ ਨਹੀਂ, ਉਹਨਾਂ ਨੂੰ ਦੁਖੀ ਲੱਗਣੇ ਨੇ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਦੁੱਖ ਜਨ ਦਰਦ ਰੋਗ ਆ ਕਰਕੇ ਸੰਤਾਪ ਆ ਕਰਕੇ ਤਿੰਨਾਂ ਨੂੰ ਬਹੁਤੇ ਪਾਉਂਦੇ ਹਨ।
1: ਜਮਦਰ ਬੱਧੇ ਮਾਰੀਆ ਹੈ
0: ਮਹਾਰਾਜ ਫਿਰ ਆਪਣੇ ਕਰਮਾਂ ਦਾ ਲੇਖਾ ਇੱਥੇ ਹੀ ਭੋਗ ਲੈਂਦੇ ਨੇ ਜਾਂ ਅੱਗੇ ਵੀ ਕੋਈ ਦਰਗਾਹ ਹੈ। ਬਹੁਤ ਲੋਕਾਂ ਤੋਂ ਸੁਣਿਆ ਜਾਂਦਾ ਦੁੱਖ ਸੁੱਖ ਇੱਥੇ ਹੀ ਨੇ, ਨਰਕ ਸਵਰਗ ਇੱਥੇ ਹੀ ਹੈ, ਸੁੱਖ ਸਵਰਗ ਹੈ ਤੇ ਦੁੱਖ ਨਰਕ ਹੈ। ਮਹਾਰਾਜ ਕੀ ਨਰਕ ਸਵਰਗ ਇੱਥੇ ਹੀ ਨੇ ਜਾਂ ਅੱਗੇ ਵੀ ਕੁਝ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਭਾਈ ਅੱਗੇ ਵੀ ਵਾਹਿਗੁਰੂ ਜੀ ਦੀ ਦਰਗਾਹ ਹੈ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਧਰਮ ਰਾਜੇ ਨੂੰ ਪਰਮੇਸ਼ਰ ਜੀ ਨੇ ਸੱਚ ਦੀ ਵਿਚਾਰ ਧਰਮ ਦੀ ਵਿਚਾਰ ਵਾਸਤੇ ਬਿਠਾਇਆ ਹੋਇਆ। ਫਿਰ ਜਮਦਰ ਬੱਧੇ ਮਾਰੀਆ ਹੈ ਜਿਹੜੇ ਪਾਪੀ ਜੀਵ ਨੇ ਨਾ ਪਰਮੇਸ਼ਰ ਜੀ ਦੇ ਹੁਕਮ ਦੇ ਨਾਲ ਧਰਮ ਰਾਜੇ ਦੇ ਦਰ ਤੇ ਬੰਨੇ ਜਾਂਦੇ ਨੇ ਤੇ ਜਮਾਂ ਦੁਆਰਾ ਬਹੁਤੀ ਮਾਰ ਮਾਰੀ ਜਾਂਦੀ ਹੈ, ਬਹੁਤੀ ਕੁੱਟ ਪੈਂਦੀ ਹੈ ਤਿੰਨਾਂ
1: ਨੂੰ,
0: ਜਿਹੜੇ ਭਰਮਾਂ ਦੇ ਵਿੱਚ ਪੈ ਕਰਕੇ ਸਦਾ ਭਰਮ ਦੇ ਹੀ ਰਹੇ। ਭਰਮ ਹੈ ਭਰਮਾਇਆ ਜਿਹੜੇ ਇਸ ਪ੍ਰਕਾਰ ਸੰਸਾਰ ਵਿੱਚ ਭਰਮ ਦੇ ਰਹੇ, ਭਰਮਾਂ ਵਿੱਚ ਪੈ ਕਰਕੇ ਫਿਰ ਪਰਮੇਸ਼ਰ ਜੀ ਦੇ ਵੱਲੋਂ ਨਰਕਾਂ ਵਿੱਚ ਬੰਨ ਕੇ ਕੁੱਟ ਮਾਰ ਤੋਂ ਉਪਰੰਤ ਦੁੱਖ ਦੇਣ ਤੋਂ ਉਪਰੰਤ 84 ਲੱਖ ਜੂਨੀਆਂ 'ਚ ਫਿਰ ਤੋਂ ਪਰਮਾਇਆ ਜਾਂਦਾ ਹੈ।
1: ਮਨਮੁਖ ਜਨਮ ਗਵਾਇਆ,
0: ਮਨਮੁਖ ਪ੍ਰਾਣੀਆਂ ਨੇ ਆਪਣਾ ਜਨਮ ਅਜਾਈ ਹੀ ਮਾਇਆ ਦੇ ਮੋਹ ਵਿੱਚ ਲੱਗ ਕੇ ਪਰਮੇਸ਼ਰ ਜੀ ਤੋਂ ਬੇਮੁਖ ਹੋ ਕਰਕੇ ਗਵਾਇਆ ਹੈ।
1: ਨਾਨਕ ਹਰ ਪਾਇਆ,
0: ਮਹਾਰਾਜ ਉਹਨਾਂ ਨੂੰ ਕੁੱਟ ਕਿਉਂ ਪੈਂਦੀ ਏ, ਉਹਨਾਂ ਨੂੰ ਦੁਨੀਆਂ 'ਚ ਕਿਉਂ ਭਰਮਾਇਆ ਜਾਂਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਮਨਮੁਖ ਜੂ ਹੋਏ, ਮਨ ਦੇ ਪਿੱਛੇ ਜੂ ਲੱਗੇ ਰਹੇ, ਮਨ ਦੀ ਮਰਜ਼ੀ ਅਨੁਸਾਰ ਝੂਠ ਜੂ ਬੋਲਿਆ, ਮਨ ਦੀ ਇੱਛਾ ਅਨੁਸਾਰ ਚੋਰੀਆਂ ਜਾਰੀਆਂ ਠੱਗੀਆਂ ਘਾਤ ਜੂ ਕੀਤਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਨਾਨਕ ਹਰ ਪਾਇਆ, ਐਸੇ ਮਨਮੁਖਾਂ ਨੂੰ ਨਰਕਾਂ 'ਚ ਪਾਇਆ ਜਾਵੇ, ਕੁੱਟਿਆ ਜਾਵੇ, ਮਾਰਿਆ ਜਾਵੇ, ਤੜਫਾਇਆ ਜਾਵੇ, ਪਾਪ ਕਰਮਾਂ ਦਾ ਦੰਡ ਦਿੱਤਾ ਜਾਵੇ, ਜੂਨੀਆਂ 'ਚ ਭਰਮਾਇਆ ਜਾਵੇ। ਹਰੀ ਪਰਮੇਸ਼ਰ ਜੀ ਨੂੰ ਇਵੇਂ ਹੀ ਪਾਉਂਦਾ ਹੈ।
1: ਲੋਕ ਮਹੱਲਾ ਦੂਜਾ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗਰੀਬ ਨਿਵਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਵਡਿਆਈ ਤੇਰੇ ਨਾਮ ਕੀ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣਦੇ ਹਾਂ ਕਿ ਕੋਈ ਅੰਮ੍ਰਿਤ ਨਾਮ ਦਾ ਪਦਾਰਥ ਹੈ, ਤੇ ਜਿਹੜੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦੇ ਨੇ ਉਹ ਮੁਕਤ ਹੋ ਜਾਂਦੇ ਨੇ। ਸੁਣ ਰੱਖਿਆ ਕਿ ਕਦੇ ਖੀਰ ਸਮੁੰਦਰ ਨੂੰ ਰਿੜਕਿਆ ਸੀ ਦੈਂਤਾਂ ਨੇ ਤੇ ਦੇਵਤਿਆਂ ਨੇ, ਤੇ ਜਿਹੜਾ ਅੰਮ੍ਰਿਤ ਸੀ ਉਹ ਦੇਵਤਿਆਂ ਹੱਥ ਲੱਗਾ, ਤੇ ਜਿਨ੍ਹਾਂ ਨੇ ਪੀ ਲਿਆ ਉਹ ਅਮਰ ਹੋ ਗਏ, ਉਹ ਮੁਕਤ ਹੋ ਗਏ। ਇਸ ਕਰਕੇ ਮਹਾਰਾਜ ਕਦੇ ਸੁਣਦੇ ਹਾਂ ਜਿਹੜਾ ਅੰਮ੍ਰਿਤ ਹੈ ਉਹ ਦੇਵਤਿਆਂ ਦੇ ਕੋਲ ਹੈ। ਸਾਖੀ 'ਚ ਇਹ ਵੀ ਬਚਨ ਆਉਂਦਾ ਨਾ, ਜਿਸ ਵੇਲੇ ਰਾਮਚੰਦਰ ਜੀ ਨੂੰ ਲਛਮਣ ਸ਼ਤਰੂਗਨ ਦੇ ਸਮੇਤ ਇਸੇ ਪ੍ਰਕਾਰ ਸਾਰੀ ਸੈਨਾ ਦੇ ਸਮੇਤ ਮੂਰਛਿਤ ਕਰ ਦਿੱਤਾ ਸੀ ਲੱਭ ਤੇ ਕੁਛ ਨੇ, ਤੇ ਇਸੇ ਪ੍ਰਕਾਰ ਪੁਰਾਣਿਕ ਮਤ ਹੈ ਸੀਤਾ ਜੀ ਨੇ ਦੇਵ ਲੋਕ ਦੇ ਵਿੱਚੋਂ ਆਪਣੇ ਸੱਤ ਦੇ ਬਲ ਦੇ ਨਾਲ ਅੰਮ੍ਰਿਤ ਮੰਗਾ ਕੇ ਸਾਰਿਆਂ ਦੇ ਉੱਪਰ ਅੰਮ੍ਰਿਤ ਦਾ ਛਿੱਟਾ ਦੇ ਕਰਕੇ ਸਭਨਾਂ ਨੂੰ ਸੁਰਜੀਤ ਕੀਤਾ ਸੀ। ਮਹਾਰਾਜ ਇਵੇਂ ਸਾਖੀਆਂ ਵਿੱਚ ਕਦੇ ਦੇਵਤਿਆਂ ਦੇ ਕੋਲ ਅੰਮ੍ਰਿਤ ਸੁਣਦੇ ਹਾਂ, ਕਿਸੇ ਨੇ ਮੰਨਿਆ ਕਿ ਜਿਹੜਾ ਅੰਮ੍ਰਿਤ ਉਹ ਸੱਤਵੇਂ ਪਾਤਾਲ ਦੇ ਵਿੱਚ ਹੈ, ਕਿਸੇ ਨੇ ਮੰਨਿਆ ਜਿਹੜਾ ਅੰਮ੍ਰਿਤ ਹੈ ਉਹ ਸਮੁੰਦਰ ਦੇ ਵਿੱਚ ਹੈ, ਕਿਸੇ ਨੇ ਮੰਨਿਆ ਜਿਹੜਾ ਅੰਮ੍ਰਿਤ ਉਹ ਚੰਦ ਦੇ ਵਿੱਚ ਹੈ, ਕਿਸੇ ਨੇ ਕੰਤਾਂ ਦੇ ਹੋਂਠਾਂ ਵਿੱਚ ਮੰਨਿਆ। ਮਹਾਰਾਜ ਕਿਰਪਾਲਤਾ ਕਰਕੇ ਦੱਸੋ ਇਹ ਅੰਮ੍ਰਿਤ ਹੈ ਕਿੱਥੇ? ਇਸੇ ਪ੍ਰਕਾਰ ਸਿਧਾਂਤ ਹੈ ਭਾਈ, ਜੇ ਅੰਮ੍ਰਿਤ ਦੇਵਤਿਆਂ ਕੋਲ ਹੁੰਦਾ ਤੇ ਦੇਵਤਿਆਂ ਦਾ ਰਾਜਾ ਇੰਦਰ ਗੌਤਮ ਦੇ ਘਰ ਆ ਕਰਕੇ ਕਲੰਕੀ ਕਿਉਂ ਹੁੰਦਾ? ਜੇ ਅੰਮ੍ਰਿਤ ਚੰਦ ਦੇ ਕੋਲ ਹੁੰਦਾ ਤੇ ਚੰਦ ਜੰਮਦਾ ਤੇ ਮਰਦਾ ਕਿਉਂ? ਨਿਤਾ ਪ੍ਰਤੀ ਵੱਧਦਾ ਤੇ ਘਟਦਾ ਕਿਉਂ? ਤੇ ਇਸ ਨੂੰ ਰਾਹੂ ਗ੍ਰਹਿਣ ਬਣ ਕੇ ਗ੍ਰਸਦਾ ਕਿਉਂ? ਜੇਕਰ ਅੰਮ੍ਰਿਤ ਸੱਤਵੇਂ ਪਾਤਾਲ ਵਿੱਚ ਹੁੰਦਾ, ਉੱਥੇ ਦੇ ਜਿਹੜੇ ਸੱਪ ਨੇ ਨਾਗ ਨੇ ਜ਼ਹਿਰੀਲੇ ਕਿਉਂ ਰਹਿ ਜਾਂਦੇ? ਜੇਕਰ ਅੰਮ੍ਰਿਤ ਸਮੁੰਦਰ ਵਿੱਚ ਹੁੰਦਾ ਤੇ ਸਮੁੰਦਰ ਦਾ ਜਿਹੜਾ ਪਾਣੀ ਉਹ ਖਾਰਾ ਕਿਉਂ ਹੁੰਦਾ? ਜੇਕਰ ਅੰਮ੍ਰਿਤ ਕੰਤਾਂ ਦੇ ਹੋਠਾਂ ਵਿੱਚ ਹੁੰਦਾ ਫਿਰ ਉਹ ਅਮਰ ਹੁੰਦੀਆਂ ਕਦੇ ਵਿਧਵਾ ਨਾ ਹੁੰਦੀਆਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਧਾਂਤ ਦੱਸਦੇ ਨੇ ਭਾਈ, ਮਿਥਿਆ ਬਚਨ ਤੇ ਬਹੁਤ ਨੇ, ਮਿਥਾ ਤੇ ਬਹੁਤ ਨੇ, ਪਰ ਅੰਮ੍ਰਿਤ ਕਿੱਥੇ ਹੈ? ਸਤਿਗੁਰੂ ਜੀ ਫਰਮਾਉਂਦੇ ਹਨ,
1: ਲੋਕ ਮਹੱਲਾ ਦੂਜਾ,
0: ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਦਾ ਗਿਆਨ ਦੇਣ ਵਾਸਤੇ ਪ੍ਰਵਚਨ ਫਰਮਾਉਂਦੇ ਹਨ।
1: ਵਡਿਆਈ ਤੇਰੇ ਨਾਮ ਕੀ,
0: ਹੇ ਭਾਈ ਜਿਨ੍ਹਾਂ ਨੂੰ ਵਡਿਆਈ ਤੇਰੇ ਤੇ ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਪ੍ਰਾਪਤ ਹੋਈ ਹੈ, ਨਾਮ ਦੁਆਰਾ ਵਾਹਿਗੁਰੂ ਜੀ ਦਾ ਜਸ ਕਰਦੇ ਹਨ, ਉਹਨਾਂ ਦੇ ਜਿਹੜੇ ਮਨ ਨੇ ਪਰਮੇਸ਼ਰ ਜੀ ਦੇ ਪਿਆਰ ਦੇ ਵਿੱਚ ਰੰਗੇ ਗਏ ਹਨ।
1: ਅੰਮ੍ਰਿਤ ਇੱਕ ਹੈ,
0: ਜਿਹੜਾ ਫਿਰ ਪਿਆਰ ਦੇ ਨਾਲ ਨਾਮ ਜਪਦੇ ਨੇ ਨਾ, ਇਹ ਇੱਕ ਨਾਮ ਹੀ ਅੰਮ੍ਰਿਤ ਹੈ। ਨਾਨਕ ਅੰਮ੍ਰਿਤ ਇੱਕ ਹੈ, ਇੱਕ ਪਰਮੇਸ਼ਰ ਜੀ ਦਾ ਨਾਮ ਹੀ ਅੰਮ੍ਰਿਤ ਹੈ।
1: ਅੰਮ੍ਰਿਤ ਨਾਹੀ,
0: ਭਾਈ ਇਸ ਅੰਮ੍ਰਿਤ ਨਾਮ ਤੋਂ ਬਿਨਾ ਕੋਈ ਦੂਜਾ ਅੰਮ੍ਰਿਤ ਨਹੀਂ ਹੈ ਜਿਹੜਾ ਜੀਵਾਂ ਦੇ ਤਾਂ ਹੀ ਅੰਮ੍ਰਿਤ ਕਰਨ ਵਾਲਾ ਹੋਵੇ। ਇਸੇ ਪ੍ਰਕਾਰ
1: ਨਾਨਕ ਅੰਮ੍ਰਿਤ ਇੱਕ ਹੈ,
0: ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਜੋ ਨਾਮ ਅੰਮ੍ਰਿਤ ਰੂਪੀ ਪੰਜ ਬਾਣੀਆਂ ਪੜ੍ਹ ਕਰਕੇ ਪ੍ਰਤੱਖ ਖੰਡੇ ਦੀ ਪਾਹੁਲ ਅੰਮ੍ਰਿਤ ਬਣਾਈ ਹੈ, ਇਸ ਦੀ ਨਕਲ ਕਰਕੇ ਦੰਬੀਆਂ ਨੇ ਪਖੰਡੀਆਂ ਨੇ ਅੰਮ੍ਰਿਤ ਬਣਾਉਣ ਦਾ ਯਤਨ ਕੀਤਾ। ਸਾਧ ਸੰਗਤ ਜੀ ਅੰਮ੍ਰਿਤ ਧਾਰੀ ਗੁਰਸਿੱਖ ਕੱਪੜੇ ਦੀ ਦੁਕਾਨ ਤੇ ਕੱਪੜਾ ਲੈਣ ਵਾਸਤੇ ਗਿਆ, ਤੇ ਜਿਹੜਾ ਬਜਾਜ ਕੱਪੜੇ ਵਾਲਾ ਸੀ ਅੰਮ੍ਰਿਤ ਧਾਰੀ ਗੁਰਸਿੱਖ ਦੇ ਕਕਾਰ ਵੇਖ ਕੇ ਕਹਿਣ ਲੱਗਾ, ਜੀ ਤੁਸੀਂ ਅੰਮ੍ਰਿਤ ਛਕਿਆ? ਸਿੰਘ ਨੇ ਦੱਸਿਆ, ਜੀ ਮੈਂ ਗੁਰੂ ਕਲਗੀਧਰ ਸਾਹਿਬ ਜੀ ਦਾ ਅੰਮ੍ਰਿਤ ਛਕਿਆ। ਦੁਕਾਨਦਾਰ ਕਹਿਣ ਲੱਗਾ, ਮੈਂ ਵੀ ਅੰਮ੍ਰਿਤ ਛਕਿਆ। ਸਿੰਘ ਨੇ ਕਿਹਾ, ਭਾਈ ਸਾਹਿਬ ਜੀ ਤੁਹਾਡੇ ਕਕਾਰ ਨਜ਼ਰ ਨਹੀਂ ਆਉਂਦੇ, ਗੁੱਟ ਤੇ ਕੜਾ ਨਹੀਂ, ਗਾਤਰੇ ਕਿਰਪਾਨ ਨਹੀਂ, ਤੁਹਾਡੇ ਕਕਾਰ ਕਿੱਥੇ ਨੇ? ਕਹਿਣ ਲੱਗਾ, ਜੀ ਮੈਂ ਇਹ ਅੰਮ੍ਰਿਤ ਨਹੀਂ ਛਕਿਆ, ਮੈਂ ਉਹ ਅੰਮ੍ਰਿਤ ਛਕਿਆ ਸਾਡੇ ਬਾਬਾ ਜੀ ਨਾ ਕੌਲੀ ਦੇ ਵਿੱਚ ਪਾਣੀ ਪਾ ਕੇ ਖੰਡ ਵਿੱਚ ਪਾ ਕੇ ਤੇ ਫਿਰ ਮਿਲਾ ਕੇ ਪਿਲਾ ਦਿੰਦੇ, ਕਹਿੰਦੇ ਇਹ ਅੰਮ੍ਰਿਤ ਹੀ ਹੈ। ਅੰਮ੍ਰਿਤਧਾਰੀ ਸਿੰਘ ਨੇ ਕਿਹਾ ਉਸ ਬਜਾਜ ਦੁਕਾਨ ਵਾਲੇ ਨੂੰ, ਕਿਹਾ ਭਾਈ ਸਾਹਿਬ ਸਾਡੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜ ਸਿੱਖਾਂ ਦੇ ਸੀਸ ਪਹਿਲਾਂ ਤਲਵਾਰ ਦੇ ਨਾਲ ਕੱਟੇ, ਫਿਰ ਅੰਮ੍ਰਿਤ ਬਣਾ ਕਰਕੇ ਅੰਮ੍ਰਿਤ ਬਾਣੀ ਨੂੰ ਜਦੋਂ ਪੜ੍ਹ ਕੇ ਅੰਮ੍ਰਿਤ ਬਣਾਇਆ ਨਾ, ਉਹਨਾਂ ਦੇ ਮੁੱਖ ਦੇ ਵਿੱਚ ਅੰਮ੍ਰਿਤ ਪਾਇਆ ਤੇ ਜਦੋਂ ਫਤਿਹ ਬੁਲਾਈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਂ ਸਿੱਖਾਂ ਦੇ ਮੁੱਖ ਵਿੱਚ ਅੰਮ੍ਰਿਤ ਪਾਇਆ ਤੇ ਪੰਜੇ ਦੇ ਪੰਜੇ ਜਿਉਂਦੇ ਹੋ ਗਏ। ਸਾਡੇ ਸਤਿਗੁਰੂ ਸਾਹਿਬ ਜੀ ਨੇ ਤੇ ਪੰਜਾਂ ਨੂੰ ਜਿਉਂਦੇ ਕਰ ਦਿੱਤਾ ਤੇ ਤੇਰੇ ਬਾਬੇ ਨੂੰ ਕਹਿ ਫਿਰ ਜਿਹੜਾ ਉਹ ਅੰਮ੍ਰਿਤ ਬਣਾਉਂਦਾ ਨਾ ਕੌਲੀ 'ਚ ਖੰਡ ਤੇ ਪਾਣੀ ਪਾ ਕੇ ਕਿਸੇ ਦੇ ਮੂੰਹ ਵਿੱਚ ਪਾ ਕੇ ਇੱਕ ਨੂੰ ਹੀ ਜਿਉਂਦਾ ਕਰਕੇ ਦਿਖਾ ਦੇਵੇ, ਮੰਨ ਲਵਾਂਗੇ ਤੇਰੇ ਬਾਬੇ 'ਚ ਵੀ ਕੋਈ ਸ਼ਕਤੀ ਹੈ। ਤੇ ਇਸ ਵੇਲੇ ਚੁੱਪ ਕਰ ਗਿਆ ਜੀ, ਕਹਿੰਦਾ ਸਾਡਾ ਬਾਬਾ ਮਰੇ ਨੂੰ ਤੇ ਜਿਉਂਦਾ ਨਹੀਂ ਕਰ ਸਕਦਾ। ਫਿਰ ਸਿੰਘ ਨੇ ਕਿਹਾ ਤੇਰਾ ਬਾਬਾ ਗੁਰੂ ਵੀ ਨਹੀਂ ਹੋ ਸਕਦਾ ਤੇ ਉਸਦਾ ਅੰਮ੍ਰਿਤ ਅੰਮ੍ਰਿਤ ਵੀ ਨਹੀਂ ਹੋ ਸਕਦਾ। ਸਰਸੇ ਵਾਲੇ ਨੇ ਵੀ ਸਵਾਂਗ ਰਚਿਆ ਸੀ ਨਾ, ਸਾਧ ਸੰਗਤ ਜੀ ਵੱਡੇ ਸਾਰੇ ਕੜਾਹੇ ਦੇ ਵਿੱਚ ਪਾਣੀ ਪਾ ਕੇ ਸ਼ਰਬਤ ਘੋਲਿਆ, ਅੰਮ੍ਰਿਤ ਦਾ ਸਵਾਂਗ ਕੀਤਾ, ਪਰ ਜਿਹੜਾ ਅੰਮ੍ਰਿਤ ਗੁਰੂ ਕਲਗੀਧਰ ਸਾਹਿਬ ਜੀ ਨੇ ਬਣਾ ਦਿੱਤਾ ਸੋ ਬਣਾ ਦਿੱਤਾ। ਦੂਜਾ ਅੰਮ੍ਰਿਤ ਨਾ ਕਿਸੇ ਦੰਬੀ ਪਖੰਡੀ ਦਾ ਹੋ ਸਕਦਾ, ਨਾ ਕੌਲੀ ਵਿੱਚ ਪਾਣੀ ਵਿੱਚ ਖੰਡ ਪਾ ਕੇ ਬਣਾਉਣ ਵਾਲੇ ਦਾ ਤੇ ਨਾ ਕੜਾਹੀ ਵਿੱਚ ਸ਼ਰਬਤ ਪਾਉਣ ਵਾਲੇ ਦਾ। ਸ਼ਰਬਤ ਤੇ ਭਾਵੇਂ ਜਿੰਨਾ ਮਰਜ਼ੀ ਘੋਲ ਕੇ ਪਿਲਾਈ ਜਾਓ ਪਰ ਅੰਮ੍ਰਿਤ ਨਹੀਂ। ਅੰਮ੍ਰਿਤ ਕੇਵਲ ਤਾਂ ਕੇਵਲ ਇੱਕ ਹੀ ਹੈ ਜਿਹੜਾ ਖੰਡੇ ਦੀ ਪਾਹੁਲ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ। ਖੰਡੇ ਕੀ ਪਾਹੁਲ ਸ਼ੁਭਤਾ ਰਹੋ ਬਨੋ ਖਾਲਸਾ ਭਰਮ ਨਿਵਾਰ ਰਹੋ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਦੂਜੇ ਦੰਬੀ ਪਖੰਡੀ ਦੇ ਕੋਲ ਜਾ ਕਰਕੇ ਭੁੱਲ ਕੇ ਵੀ ਉਸਦੇ ਪੈਰਾਂ ਦਾ ਪਾਣੀ ਪੀਣਾ ਜਾਂ ਕੌਲੀ ਵਾਲਾ ਪਾਣੀ ਪੀਣਾ ਜਾਂ ਕੜਾਹੇ ਵਾਲਾ ਸ਼ਰਬਤ ਪੀਣਾ ਤੇ ਅੰਮ੍ਰਿਤ ਕਹਿਣਾ, ਭਾਈ ਦੂਜਾ ਅੰਮ੍ਰਿਤ ਹੈ ਹੀ ਨਹੀਂ, ਦੂਜੇ ਕਿਸੇ ਦੇ ਕੋਲ ਵੀ ਅੰਮ੍ਰਿਤ ਹੈ ਹੀ ਨਹੀਂ। ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਣਾ ਕੇ ਇੱਕ ਮਰਿਆਦਾ ਬਣਾ ਦਿੱਤੀ, ਪਾਂਚ ਸਿੰਘ ਅੰਮ੍ਰਿਤ ਜੋ ਦੇਵਾ ਤਾਂ ਕੋ ਸਿਰ

0: ਖੰਡੇ ਦਾ ਅੰਮ੍ਰਿਤ ਹੀ ਹੈ। ਭਾਈ ਅੱਜ ਵੀ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ, ਅੰਮ੍ਰਿਤ ਅਭਿਲਾਖੀਆਂ ਦੇ ਤਾਂ ਛਕਾਉਣਗੇ, ਜਿਨ੍ਹਾਂ ਦੇ ਭਾਗ ਜਾਗੇ ਨੇ, ਜੋ ਜਨਮ ਸਫਲਾ ਕਰਨਾ ਚਾਹੁੰਦੇ ਨੇ, ਜੋ 84 ਲੱਖ ਜੂਨੀਆਂ ਵਿੱਚ ਨਹੀਂ ਆਉਣਾ ਚਾਹੁੰਦੇ, ਜੋ ਕਾਲ ਦਾ ਖਾਜਾ ਨਹੀਂ ਬਣਨਾ ਚਾਹੁੰਦੇ, ਜਿਨ੍ਹਾਂ ਦੇ ਮਨ ਦੇ ਅੰਦਰ ਰੀਝ ਹੈ, ਚਾਉ ਹੈ, ਉਤਸ਼ਾਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਪੁੱਤਰੀਆਂ ਅਤੇ ਸਪੁੱਤਰ ਬਣੀਏ, ਖਾਲਸੇ ਸਜੀਏ। ਭਾਈ ਪੌਣੇ ਕੋ 11 ਵਜੇ ਮਾਈ ਭਾਈ ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ ਤਖ਼ਤ ਸਾਹਿਬ ਜੀ 'ਤੇ ਪੁੱਜੋ ਅਤੇ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛੱਕ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ। ਪ੍ਰਤੱਖ ਅੰਮ੍ਰਿਤ ਕਲਗੀਧਰ ਸਾਹਿਬ ਜੀ ਦੇ ਅੰਮ੍ਰਿਤ ਤੋਂ ਬਿਨਾਂ ਦੂਜਾ ਕਿਧਰੇ ਵੀ ਨਹੀਂ ਹੈ ਅਤੇ ਭਰਮ ਵਿੱਚ ਪੈ ਕਰਕੇ ਕਿਸੇ ਦੂਜੇ ਦੇ ਕੋਲ ਅੰਮ੍ਰਿਤ ਨੂੰ ਲੈਣ ਵਾਸਤੇ ਜਾਣਾ ਵੀ ਨਹੀਂ ਹੈ ਜੀਓ।
1: ਨਾਨਕ ਅੰਮ੍ਰਿਤ ਮਨਾ ਮਾਹਿ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਨਾਮ ਅੰਮ੍ਰਿਤ ਜੀਵਾਂ ਦੇ ਤਾਂ ਹੀ ਅਮਰ ਕਰਨ ਵਾਲਾ ਆਪ ਜੀ ਨੇ ਫਰਮਾਇਆ ਹੈ, ਉਹ ਅੰਮ੍ਰਿਤ ਹੈ ਕਿੱਥੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਅਮਰ ਕਰਨ ਵਾਲਾ ਜੀਵਾਂ ਨੂੰ ਅੰਮ੍ਰਿਤ ਨਾਮ ਸਾਰਿਆਂ ਜੀਵਾਂ ਦੇ ਮਨ ਦੇ ਅੰਦਰ ਹੈ।
1: ਗੁਰ ਪ੍ਰਸਾਦ।
0: ਮਹਾਰਾਜ, ਜੇ ਨਾਮ ਅੰਮ੍ਰਿਤ ਹਿਰਦੇ ਦੇ ਅੰਦਰ ਹੈ ਫਿਰ ਪ੍ਰਾਪਤ ਕਿਉਂ ਨਹੀਂ ਹੁੰਦਾ? ਸਾਧ ਸੰਗਤ ਜੀ, ਇੱਕ ਗਾਥਾ ਹੈ, ਪਰਮੇਸ਼ਰ ਜੀ ਨੇ ਜਦੋਂ ਜੀਵ ਨੂੰ ਬਣਾਇਆ ਨਾ ਤੇ ਜਾਣਿਆ ਮੁਕਤ ਤੇ ਇਸਨੇ ਨਾਮ ਦੇ ਨਾਲ ਹੀ ਹੋਣਾ। ਜਿਹੜੀ ਕੀਮਤੀ ਵਸਤੂ ਹੁੰਦੀ ਹੈ ਹਮੇਸ਼ਾ ਲੁਕਾ ਕੇ ਰੱਖੀ ਜਾਂਦੀ ਹੈ, ਘਰ ਦੇ ਵਿੱਚ ਜੋੜਾ ਸਾਹਮਣੇ ਪਿਆ ਹੁੰਦਾ ਹੈ, ਹੋਰ ਵਸਤੂਆਂ ਸਾਹਮਣੇ ਪਈਆਂ ਹੁੰਦੀਆਂ ਨੇ, ਬਿਸਤਰੇ, ਮੰਜੇ, ਪਲੰਘੇ, ਚਾਦਰਾਂ ਸਾਹਮਣੇ ਪਏ ਹੁੰਦੇ ਨੇ, ਪਰ ਜਿਹੜਾ ਧਨ ਹੁੰਦਾ, ਜਿਹੜੇ ਰੁਪਈਏ ਹੁੰਦੇ ਨੇ, ਜਿਹੜੀ ਚਾਂਦੀ ਹੁੰਦੀ ਹੈ, ਜਿਹੜਾ ਸੋਨਾ ਹੁੰਦਾ ਨਾ, ਉਹ ਸਾਹਮਣੇ ਜੋੜਿਆਂ ਵਾਂਗੂ ਅਤੇ ਚਾਦਰਾਂ ਵਾਂਗੂ ਨਹੀਂ ਪਿਆ ਹੁੰਦਾ, ਉਹ ਬਾਕੀ ਵਸਤੂਆਂ ਵਾਂਗੂ ਖੰਡ ਪੱਤੀ ਵਾਂਗੂ ਨਹੀਂ ਪਿਆ ਹੁੰਦਾ, ਉਹ ਚੀਜ਼ਾਂ ਲੁਕਾ ਕੇ ਰੱਖੀਆਂ ਜਾਂਦੀਆਂ ਨੇ। ਕੀਮਤੀ ਚੀਜ਼ ਹਮੇਸ਼ਾ ਗੁਪਤ ਕਰਕੇ ਰੱਖੀ ਜਾਂਦੀ ਹੈ। ਅਕਾਲ ਪੁਰਖ ਜੀ ਨੇ ਜਾਣਿਆ ਸਭ ਤੋਂ ਕੀਮਤੀ ਹੈ ਨਾਮ, ਅਤੇ ਨਾਮ ਨੂੰ ਗੁਪਤ ਕੀਤਾ ਜਾਵੇ ਅਤੇ ਫਿਰ ਰੱਖਿਆ ਕਿੱਥੇ? ਜੀਵ ਦੇ ਹਿਰਦੇ ਦੇ ਅੰਦਰ। ਇਹ ਹਿਰਦਾ ਸਥਾਨ ਪਵਿੱਤਰ ਸਥਾਨ ਹੈ, ਇਸ ਦੇ ਵਿੱਚ ਰੱਖ ਦਿੱਤਾ ਹੈ, ਜੀਵ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਕਰੇਗਾ। ਨਾਨਕ ਅੰਮ੍ਰਿਤ ਮਨੈ ਮਾਹਿ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਨਾਮ ਅੰਮ੍ਰਿਤ ਜੀਵਾਂ ਦੇ ਹਿਰਦੇ ਮਨ ਦੇ ਅੰਦਰ ਹੀ ਹੈ।
1: ਭਾਈਆ ਗੁਰ ਪ੍ਰਸਾਦ।
0: ਮਹਾਰਾਜ, ਫਿਰ ਜੀਵ ਇਸ ਨੂੰ ਪ੍ਰਾਪਤ ਕਿਉਂ ਨਹੀਂ ਕਰਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਨਾਮ ਅੰਮ੍ਰਿਤ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਿਰਦੇ ਚੋਂ ਪ੍ਰਗਟ ਹੁੰਦਾ। ਜਿਵੇਂ ਨਲਕਾ ਬੋਰ ਕਰਕੇ ਲਾਇਆ ਜਾਂਦਾ ਨਾ, ਤੇ ਬੋਰ ਕਰਕੇ ਨਲਕੇ ਨੂੰ ਲਾ ਕੇ ਮਸ਼ੀਨ ਫਿੱਟ ਕਰਕੇ ਬੋਕੀ ਇਤਿਆਦਿਕ ਪਾ ਕੇ ਗੇੜੀ ਜਾਈਏ ਰਾਤ ਦਿਨ ਕਈ ਮਹੀਨੇ ਕਈ ਸਾਲ, ਤੇ ਪਾਣੀ ਦੀ ਬੂੰਦ ਵੀ ਨਹੀਂ ਨਿਕਲਦੀ। ਪਾਣੀ ਕਦੋਂ ਨਿਕਲਦਾ? ਜਦੋਂ ਬਾਹਰੋਂ ਪਾਣੀ ਪਾ ਕੇ ਨਲਕਾ ਗੇੜਿਆ ਜਾਵੇ ਫਿਰ ਪਾਣੀ ਆ ਜਾਂਦਾ ਹੈ। ਇਸੇ ਪ੍ਰਕਾਰ ਨਾਮ ਅੰਮ੍ਰਿਤ ਹੈ ਤੇ ਹਿਰਦੇ ਦੇ ਅੰਦਰ, ਮਨੁੱਖ ਆਪੇ ਹੀ ਜ਼ੋਰ ਲਾਈ ਜਾਵੇ ਤੇ ਪਾਣੀ ਨਹੀਂ ਨਿਕਲਦਾ। ਜਦੋਂ ਪੰਜ ਪਿਆਰਿਆਂ ਦੁਆਰੋਂ ਬਾਹਰੋਂ ਮੁੱਖ ਦੇ ਵਿੱਚ ਅੰਮ੍ਰਿਤ ਪਾਇਆ ਜਾਂਦਾ, ਨਾਮ ਗੁਰਮੰਤਰ ਮੂਲ ਮੰਤਰ ਨਾਲ ਦਿੱਤਾ ਜਾਂਦਾ, ਜਦੋਂ ਜੀਵ ਉਸ ਮੂਲ ਮੰਤਰ ਗੁਰਮੰਤਰ ਦਾ ਨਿਰੰਤਰ ਅਭਿਆਸ ਕਰਦਾ ਫਿਰ ਹਿਰਦੇ ਦੇ ਵਿੱਚੋਂ ਇਹ ਅੰਮ੍ਰਿਤ ਨਾਮ ਪ੍ਰਗਟ ਹੁੰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਪਾਣੀ ਸਾਰੀ ਧਰਤੀ ਦੇ ਅੰਦਰ ਹੈ, ਨਿਕਲਦਾ ਉੱਥੋਂ ਹੈ ਜਿੱਥੋਂ ਉਸ ਪਾਣੀ ਨੂੰ ਕੱਢਣ ਦੀ ਯੁਗਤੀ ਵਾਲਾ ਯੁਗਤੀ ਨਾਲ ਕੱਢ ਦੇਵੇ। ਕਿਸੇ ਹਲਵਾਈ ਨੂੰ ਆਖੀਏ, ਜੇ ਤੂੰ ਖੂਹ ਲਾ ਦੇ, ਤੂੰ ਬੋਰ ਕਰ ਦੇ, ਨਲਕਾ ਲਾ ਦੇ ਤੇ ਪਾਣੀ ਕੱਢ ਦੇ, ਨਹੀਂ ਕੱਢ ਸਕਦਾ ਨਾ। ਸਾਧ ਸੰਗਤ ਜੀ, ਜਿਹੜਾ ਬੋਰ ਕਰਨ ਵਾਲਾ ਜਾਂ ਇੰਜੀਨੀਅਰ ਹੈ ਉਹੀ ਯਤਨ ਕਰਕੇ ਪਾਣੀ ਕੱਢੇਗਾ, ਹੋਰ ਜਨ ਸਾਧਾਰਨ ਨਹੀਂ। ਕੋਈ ਮੋਟਰ ਮਕੈਨਿਕ ਹੋਵੇ, ਕੋਈ ਗੱਡੀਆਂ ਬਣਾਉਣ ਵਾਲਾ ਹੋਵੇ, ਕੋਈ ਇਲੈਕਟ੍ਰੀਸ਼ੀਅਨ ਹੋਵੇ, ਉਸ ਨੂੰ ਕਹੀਏ ਨਲਕਾ ਲਾ ਕੇ ਪਾਣੀ ਕੱਢ ਦੇ ਤੇ ਨਹੀਂ ਕੱਢ ਸਕਦਾ, ਉਸ ਦੇ ਵੱਸ ਦਾ ਕੰਮ ਹੀ ਨਹੀਂ, ਇਹ ਉਸ ਦਾ ਕਾਰਜ ਹੀ ਨਹੀਂ। ਇਸੇ ਪ੍ਰਕਾਰ ਕੋਈ ਦੰਭੀ ਪਖੰਡੀ ਜੀਵ ਦੇ ਹਿਰਦੇ ਵਿੱਚੋਂ ਅੰਮ੍ਰਿਤ ਪ੍ਰਗਟ ਕਰ ਦੇਵੇ, ਇਹ ਉਸਦਾ ਕਾਰਜ ਹੀ ਨਹੀਂ, ਇਹ ਸਤਿਗੁਰੂ ਜੀ ਦਾ ਕਾਰਜ ਹੈ। ਭਾਈ ਹੈ ਗੁਰਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚੋਂ ਅੰਮ੍ਰਿਤ ਪ੍ਰਾਪਤ ਕਰੀਦਾ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਰੰਗ ਸਿਓ ਪਿਆਰ ਦੇ ਨਾਲ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਭਾਈ ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ ਹੈ ਰੰਗ ਸਿਓ। ਜਿਨ੍ਹਾਂ ਦਾ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਨਾਲ ਪਿਆਰ ਲੱਗ ਗਿਆ ਨਾ, ਪੰਜ ਪਿਆਰਿਆਂ ਦੇ ਪਾਸੋਂ ਉਹਨਾਂ ਨੇ ਆ ਕਰਕੇ ਪ੍ਰਤੱਖ ਅੰਮ੍ਰਿਤ ਨੂੰ ਪੀਤਾ ਛਕਿਆ ਹੈ। ਆਦਿ ਤੋਂ ਧੁਰ ਦਰਗਾਹ ਤੋਂ ਮੁੱਢ ਤੋਂ ਪਰਮੇਸ਼ਰ ਜੀ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਭਾਗ ਲਿਖ ਦਿੱਤਾ ਹੈ ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਹਨ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਸਿਫਤ ਸਲਾਹ ਕਿਸ ਦੀ ਕਰੀਏ? ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ

0: ਬ੍ਰਹਮਾ ਜੀ ਨੂੰ, ਕੋਈ ਸ਼ਿਵ ਜੀ ਨੂੰ, ਕੋਈ ਵਿਸ਼ਨੂੰ ਜੀ ਨੂੰ ਸਲਾਉਂਦਾ ਹੈ, ਸਿਫਤ ਸਲਾਹ ਕਿਸ ਦੀ ਕਰੀਏ? ਹਜ਼ੂਰ ਫਰਮਾਉਂਦੇ ਨੇ ਇਹ ਸਾਰੇ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਨੇ, ਪੈਦਾ ਕੀਤੇ ਹੋਏ ਨੂੰ ਕਿਆ ਸਲਾਹਣਾ ਹੈ?
1: ਕਰੇ ਸੋਏ ਸਾਲਾ
0: ਜੋ ਸਾਰਿਆਂ ਜੀਵਾਂ ਦੇ ਤਾਈਂ, ਰਾਜਿਆਂ ਦੇ ਤਾਈਂ, ਮਹਾਰਾਜਿਆਂ ਦੇ ਤਾਈਂ, ਇਸਤਰੀਆਂ ਦੇ ਤਾਈਂ, ਪੁਰਖਾਂ ਦੇ ਤਾਈਂ, ਦੇਵੀਆਂ ਦੇ ਤਾਈਂ, ਦੇਵਤਿਆਂ ਦੇ ਤਾਈਂ ਕਰੇ, ਪੈਦਾ ਕਰਨ ਵਾਲੇ ਪਰਮੇਸ਼ਰ ਜੀ ਨੇ ਨਾ, ਸੋਏ ਸਾਲਾਹ ਇਸ ਪਰਮੇਸ਼ਰ ਜੀ ਦੀ ਸਿਫਤ ਸਲਾਹ ਸਦਾ ਕਰਨੀ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਇੱਕ ਪਰਮੇਸ਼ਰ ਜੀ ਦੀ ਦਾਤ ਤੋਂ, ਬੰਦਗੀ ਤੋਂ ਅਤੇ ਬਖਸ਼ਿਸ਼ ਤੋਂ ਬਾਹਰਾ, ਇਸੇ ਪ੍ਰਕਾਰ ਇੱਕ ਪਰਮੇਸ਼ਰ ਜੀ ਤੋਂ ਬਾਹਰਾ ਦੂਜਾ ਹੋਰ ਕੋਈ ਦਾਤਾ ਨਹੀਂ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਇੱਕ ਪਰਮੇਸ਼ਰ ਜੀ ਤੋਂ ਬਾਹਰਾ ਦੂਜਾ ਕੋਈ ਦਾਤਾ ਨਹੀਂ ਹੈ, ਦਾਤਾ ਦੇ ਦੇਣ ਵਾਲਾ। ਇਸ ਕਰਕੇ ਤੇ ਇਸ ਕਰਤਾ ਪੁਰਖ ਪਰਮੇਸ਼ਰ ਜੀ ਨੂੰ ਸਲਾਉਂਦੇ ਰਹੀਏ, ਜਿਸ ਪਰਮੇਸ਼ਰ ਜੀ ਨੇ ਸਾਰਾ ਸੰਸਾਰ ਰੂਪੀ ਆਕਾਰ ਪੈਦਾ ਕੀਤਾ ਹੈ। ਭਾਈ ਦਾਤਾ ਵੀ ਉਹੀ ਸਲਾਉਣਾ ਕਰੀਏ, ਹਰੀ ਵਾਹਿਗੁਰੂ ਪਰਮੇਸ਼ਰ
1: ਆਧਾਰ,
0: ਜਿਹੜੇ ਪਰਮੇਸ਼ਰ ਜੀ ਸਾਰਿਆਂ ਜੀਵਾਂ ਦੇ ਤਾਈਂ ਆਧਾਰ ਆਸਰਾ ਦਿੰਦੇ ਨੇ, ਸਾਰਿਆਂ ਜੀਵਾਂ ਦੇ ਤਾਈਂ ਭੋਜਨ ਦਿੰਦੇ ਨੇ। ਸੋ ਇਸ ਪ੍ਰਕਾਰ ਮੂਸੇ ਪੈਗੰਬਰ ਵਾਂਗੂ ਨਹੀਂ ਕਿ ਦੋ ਜੀਵ ਛੱਡ ਦਿੱਤੇ, ਸੂਵਰ ਨੂੰ ਨਹੀਂ ਦੇਣਾ ਜੀ ਵੱਧ ਹੈ ਤੇ ਕੁਕਰਪਣੀ ਨੂੰ ਨਹੀਂ ਦੇਣਾ ਪਾਪ ਕਰਦਾ, ਐਸਾ ਨਹੀਂ। ਜੋ ਸਾਰਿਆਂ ਜੀਵਾਂ ਨੂੰ ਆਸਰਾ ਦਿੰਦੇ ਨੇ ਤੇ ਸਾਰਿਆਂ ਜੀਵਾਂ ਨੂੰ ਆਧਾਰ ਭੋਜਨ ਦਿੰਦੇ ਹਨ।
1: ਆਪ ਸਦੀਵ ਹੈ,
0: ਸਤਿਗੁਰੂ ਜੀ ਬਤਨ ਕਰਦੇ ਨੇ ਪਰਮੇਸ਼ਰ ਜੀ ਸਦੀਵੀ ਹੈ, ਆਦ ਜੁਗਾਦ ਸਦਾ ਸਦਾ ਹੈ। ਜਿਸ ਪਰਮੇਸ਼ਰ ਜੀ ਦੇ ਸਿਫਤੀ ਰੂਪੀ ਭੰਡਾਰੇ ਭਰੇ ਨੇ, ਨਾਮ ਦੇ ਭੰਡਾਰੇ ਭਰੇ ਨੇ, ਦਾਤਾਂ ਦੇ ਭੰਡਾਰੇ ਭਰੇ ਨੇ, ਨਿਖੋਟ ਨਾ ਜਾਈ ਮੂਲ ਅਤੁਲ ਭੰਡਾਰਿਆ। ਇਸ ਪਰਮੇਸ਼ਰ ਜੀ ਨੂੰ ਵੱਡਾ ਕਹਿ ਕਰਕੇ ਸਲਾਉਣਾ ਕਰੀਏ, ਵੱਡੀਆਂ ਤੋਂ ਵੱਡੀਆਂ ਵਡਿਆਈਆਂ ਤਿਸ ਦੀਆਂ ਕਰੀਏ। ਜਿਸ ਪਰਮੇਸ਼ਰ ਜੀ ਦੇ ਉਰਵਾਰ ਪਾਰ ਦਾ ਕੁਛ ਆਦਿ ਅੰਤ ਨਹੀਂ ਆਉਂਦਾ ਹੈ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਹਰ ਜਸ ਵਖਿਆਨ ਕਰਦੇ ਹਨ।
1: ਨਾਮ ਨਿਧਾਨ ਹੈ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਦੁੱਖਾਂ ਦਾ ਅੰਤ ਕਿਵੇਂ ਹੋਵੇ ਤੇ ਸੁੱਖਾਂ ਦੀ ਕਿਵੇਂ ਪ੍ਰਾਪਤੀ ਹੋਵੇ? ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਾਰਿਆਂ ਸੁੱਖਾਂ ਦਾ ਖਜ਼ਾਨਾ ਹੈ।
1: ਸੁਖ ਪਾਈ
0: ਇਸ ਅੰਮ੍ਰਿਤ ਨਾਮ ਨੂੰ ਸੇਵਨੇ ਕਰਕੇ, ਜਪਣੇ ਕਰਕੇ ਸੁੱਖ ਪਾਈਦਾ, ਸਰੀਰ ਦਾ ਸੁੱਖ, ਮਨ ਦਾ ਸੁੱਖ, ਧਨ ਦਾ ਸੁੱਖ, ਸੰਤਾਨ ਦਾ ਸੁੱਖ, ਸੰਬੰਧੀਆਂ ਤੋਂ ਸੁੱਖ, ਲੋਕ ਦਾ ਸੁੱਖ, ਪਰਲੋਕ ਦਾ ਸੁੱਖ, ਆਤਮ ਸੁੱਖ, ਬ੍ਰਹਮ ਗਿਆਨ ਦਾ ਸੁੱਖ, ਪਰਮੇਸ਼ਰ ਜੀ ਦੀ ਅਭੇਦਤਾ ਦਾ ਸੁੱਖ, ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਕਰਕੇ ਹੀ ਸੁਖ ਪਾਈਦਾ ਹੈ।
1: ਨਿਰੰਜਨ ਉਚਰਾ
0: ਭਾਈ, ਨਿਰੰਜਨ ਮਾਇਆ ਚਿੱਕੜ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਜੀ ਜੋ ਨਿਰੰਜਨ ਨੇ ਨਾ, ਤਿਸ ਦੇ ਨਾਮ ਨੂੰ ਉਚਾਰਨੇ ਕਰਕੇ ਪਤ ਦੇ ਨਾਲ, ਇੱਜ਼ਤ ਦੇ ਨਾਲ, ਮਾਨ ਦੇ ਨਾਲ, ਵਡਿਆਈ ਦੇ ਨਾਲ, ਸੋਭਾ ਦੇ ਨਾਲ, ਪ੍ਰਤਿਸ਼ਠਾ ਦੇ ਨਾਲ ਪਰਮੇਸ਼ਰ ਜੀ ਦੇ ਘਰ ਸੱਚਖੰਡ ਦਰਬਾਰ ਵਿੱਚ ਜਾਈ ਜਾਈਦਾ ਹੈ। ਪਤ ਦੇ ਨਾਲ, ਇੱਜ਼ਤ ਦੇ ਨਾਲ ਵਾਹਿਗੁਰੂ ਜੀ ਦੇ ਘਰ ਸੱਚਖੰਡ ਦੇਸ਼ ਵਿੱਚ ਉਸਦੇ ਨਿੱਜੀ ਸਰੂਪ ਰੂਪੀ ਘਰ ਵਿੱਚ ਜਾਈਦਾ ਹੈ।
1: ਬਾਣੀ ਨਾਮ ਹੈ
0: ਜਿਹੜੇ ਗੁਰਮੁਖ ਜਨ ਨੇ ਨਾ, ਉਹ ਬਾਣੀ ਦੁਆਰਾ ਨਾਮ ਨੂੰ ਜਪਦੇ ਨੇ। ਬਾਣੀ ਨਾਮ ਹੈ, ਅੰਮ੍ਰਿਤ ਬਾਣੀ ਹੀ ਨਾਮ ਹੈ। ਬਹੁਤ ਸਾਰੇ ਦੰਬੀਆਂ ਪਖੰਡੀਆਂ ਦੇ ਚੇਲੇ ਇਸ ਪ੍ਰਕਾਰ ਭੋਲੀ ਭਾਲੀ ਸੰਗਤ ਨੂੰ ਭਰਮਾਉਣ ਦਾ ਯਤਨ ਕਰਦੇ ਨੇ, ਕਹਿੰਦੇ ਤੁਸੀਂ ਬਾਣੀ ਤਾਂ ਪੜ੍ਹਦੇ ਹੋ, ਜਪਜੀ ਸਾਹਿਬ ਤਾਂ ਪੜ੍ਹਦੇ ਹੋ, ਪਰ ਨਾਮ ਕਿਹੜਾ ਜਪਦੇ ਹੋ, ਨਾਮ ਤੇ ਜਪਦੇ ਹੀ ਨਹੀਂ। ਸਾਧ ਸੰਗਤ ਜੀ ਉਹ ਭਰਮਾਂ ਦੇ ਵਿੱਚ ਪਏ ਹੋਏ ਦੂਜਿਆਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ, ਜਿਵੇਂ ਸ਼ਰਾਬੀ ਦੂਜਿਆਂ ਨੂੰ ਸ਼ਰਾਬੀ ਬਣਾ ਦਿੰਦਾ, ਅਮਲੀ ਦੂਜਿਆਂ ਨੂੰ ਅਮਲ ਲਾ ਦਿੰਦਾ, ਉਹ ਭਰਮੇ ਹੋਏ ਦੂਜਿਆਂ ਨੂੰ ਵੀ ਭਰਮਾਉਂਦੇ ਨੇ। ਕਹਿੰਦੇ ਜੀ ਬਾਣੀ ਤੇ ਪੜ੍ਹਦੇ, ਨਾਮ ਕਿਹੜਾ ਜਪਦੇ ਹੋ? ਸਤਿਗੁਰੂ ਜੀ ਨੇ ਸਦੀਆਂ ਪਹਿਲਾਂ ਜਵਾਬ ਦੇ ਦਿੱਤਾ ਹੈ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਬਾਣੀ ਨਾਮ ਹੈ, ਪੂਰਿਆ ਸਤਿਗੁਰਾਂ ਦੀ ਬਾਣੀ ਹੀ ਅੰਮ੍ਰਿਤ ਨਾਮ ਹੈ। ਭਾਈ ਇਸ ਨਾਮ ਰੂਪੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਕਰੋ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ ਭਾਈ, ਮਤਾ ਇਹ ਜਿਹੜਾ ਜੀਵ ਰੂਪੀ ਪੰਖੇਰੂ ਪੰਛੀ ਹੈ ਨਾ, ਵਿਸ਼ੇ ਵਿਕਾਰਾਂ ਦੇ ਮਤਾਂ ਕਿਧਰੇ ਵਸ ਹੋ ਜਾਣਾ ਕਰੇ, ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੇ, ਫਿਰ ਇਹ ਜੀਵ ਰੂਪੀ ਪੰਛੀ ਵਿਕਾਰਾਂ ਦੇ ਵਸ ਵਿੱਚ ਨਹੀਂ ਹੋਵੇਗਾ।
1: ਆਪ ਦਇਆਲ ਹੋਏ।
0: ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਦਇਆਲੂ ਹੁੰਦੇ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤਮਈ ਗੁਰਬਾਣੀ ਦੁਆਰਾ ਸੱਚੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਆਪਣੇ ਮਨ ਦੀ ਲਿਬ ਲਗਾਈ ਹੈ, ਉਹਨਾਂ ਦੇ ਉੱਪਰ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਨੇ, ਦਇਆਲੂ ਹੁੰਦੇ ਨੇ, ਕਿਰਪਾਲੂ ਹੁੰਦੇ ਨੇ, ਗੁਨਾਹਾਂ ਨੂੰ ਬਖਸ਼ ਦਿੰਦੇ ਨੇ, ਨਾਮ ਦੇ ਰਸੀਆਂ ਨੂੰ ਸਰੂਪ ਰੂਪ ਦੇ ਵਿੱਚ ਮਿਲਾ ਲੈਂਦੇ ਨੇ, ਜਿਹੜੇ ਨਾਮ ਦੇ ਰਸੀਏ ਹੋਏ ਹਨ ਜੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਦਾਤ, ਅੰਮ੍ਰਿਤ ਗੁਰਬਾਣੀ ਦੁਆਰਾ ਅਤੇ ਅੰਮ੍ਰਿਤ ਦੀ ਸਮਝ ਬਖਸ਼ੀ ਹੈ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਰਬਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ, ਲੇਖਾ ਕਤਹੇ ਨਾ ਛੂਟੀਐ, ਖਿਨ ਖਿਨ ਭੂਲਨਹਾਰ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ

ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੋ ਰਧਾਰੋ ਤਮ ਸੰਸਾਰ ਚਰਨ

ਫਤਿਹ ਗੱਜ ਕੇ ਜਕਾਰਾ ਗਜਾਵੇ ਸੋਹਣੀ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪੁਰ ਅਕਾਲ ਦੇਗ ਦੇਗ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹੈ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ

Mm-hmm.

0: ਗੁਆਰ ਹੋਏ ਸਭ ਮਿਲਣਗੇ ਬੱਚੇ ਸਮਝੋ ਹਦੂਰਾ ਉਠ ਜਿਸ ਬਾ ਮਲੇ ਜੇ ਕਰ ਕੂੜਾ ਪਾ ਸਵਾਰ ਡੰਕਾ ਬਾਜੇ ਹਦੇ ਗਾਰ ਨਹੀਂ ਕਲੰਗਾ ਉਤਾਰ
1: ਚਤਰ ਚਤਰ ਪ੍ਰਵਰਤੀ ਚਤਰ ਚਤਰ ਪ੍ਰਤੇ ਸ਼ੁਭਮ ਬਰ ਸ਼ੁਭਮ ਸਰਵਦਾ ਸਤਿ ਕੀ ਦੁਕਾਲ ਪ੍ਰਣਾ ਸੀ ਦਇਆਲ ਸਰੂਪੇ ਸਦਾ ਅੰਗ ਸੰਗੇ।

आहे।

ਸਤਨਾਮ।

ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਬਹੁਤ ਸੰਖੇਪ ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਪੰਛੀ ਝਾਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੋ 5-6 ਸਾਲ ਦਾ ਇਤਿਹਾਸ ਜਿਹੜਾ ਹੈ ਉਹਨਾਂ ਨੇ ਉਹਨੂੰ ਇੱਕ ਆਦੇ ਅਧਿਆਇ ਦੇ ਵਿੱਚ ਪ੍ਰਸੰਗ ਦੇ ਵਿੱਚ ਉਹਨੂੰ ਵਰਣਨ ਕਰਨਾ ਕੀਤਾ ਕਿਸ ਤਰ੍ਹਾਂ ਬਾਬਾ ਜੀ ਨੇ ਸਰਹੰਦ ਨੂੰ ਜਿੱਤ ਕਰਕੇ ਸਰਹੰਦ ਨੂੰ ਫਤਿਹ ਕਰਕੇ ਉਹ ਤੋਂ ਬਾਅਦ ਜਦੋਂ ਬਾਬਾ ਜੀ ਨੂੰ ਪਤਾ ਚੱਲਿਆ ਕਿ ਇਹ ਪਹਾੜੀ ਰਾਜੇ ਜੋ ਹਨ ਪਹਾੜੀ ਲੋਕ ਇਹਨਾਂ ਨੇ ਵੀ ਬਹੁਤ ਗੱਦਾਰੀਆਂ ਕਰਨੀਆਂ ਕੀਤੀਆਂ, ਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਕੇ ਖਾਲਸੇ ਦੇ ਨਾਲ ਬਹੁਤ ਜ਼ਿਆਦਾ ਦਰੋਹ ਕਮਾਉਣਾ ਕੀਤਾ, ਵਿਸ਼ੇਸ਼ ਕਰਕੇ 22-ਧਾਰੀ ਰਾਜਾ ਜਿਹੜਾ ਹੈ ਭੀਮ ਚੰਦ ਦਾ ਇਹਦਾ ਨਾਮ ਜਦੋਂ ਆਇਆ ਅਤੇ ਬਾਬਾ ਜੀ ਨੇ ਸਰਹੰਦ ਨੂੰ ਫਤਿਹ ਕਰਕੇ ਅਤੇ ਸਰਹੰਦ ਨੂੰ ਜਿੱਤ ਕਰਕੇ ਬਾਬਾ ਜੀ ਫਿਰ ਅਤੇ ਸਭ ਤੋਂ ਪਹਿਲਾਂ ਉਹ ਸ਼੍ਰੀ ਅਨੰਦਪੁਰ ਸਾਹਿਬ ਆਏ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਫਿਰ ਤੋਂ ਪਿਆਰਿਓ ਉਹਨਾਂ ਨੇ ਇਹ ਗੁਰੂ ਕੀ ਨਗਰੀ ਜਿਹੜੀ ਹੈ ਉਹਨੂੰ ਵਸਾਉਣਾ ਕੀਤਾ, ਕਿਉਂਕਿ ਉਸ ਟਾਈਮ ਦੇ ਵਿੱਚ ਇਹਨਾਂ ਤੁਰਕਾਂ ਨੇ ਕੀ ਕਰਨਾ ਕੀਤਾ ਸੀ, ਸਾਰਾ ਜਿਹੜਾ ਨਗਰ ਜਿਹੜਾ ਉਹਨੂੰ ਢਹਿ ਢੇਰੀ ਕਰ ਦਿੱਤਾ, ਨਿਸਤੋ ਨਬੂਤ ਕਰ ਦਿੱਤਾ ਅਤੇ ਬਾਬਾ ਜੀ ਆਏ ਆ ਕਰਕੇ ਇੱਥੇ ਬਹੁਤ ਲੰਬਾ ਸਮਾਂ ਇੱਥੇ ਬਤੀਤ ਕੀਤਾ ਇੱਥੇ ਅਤੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਬਾਬਾ ਜੀ ਨੂੰ ਅਤੇ ਗੁਰੂ ਕੀਆਂ ਸੰਗਤਾਂ ਨੂੰ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਸਰਵਣ ਕਰਾਉਣੇ ਕੀਤੇ। ਸਤਿਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਜੰਗ ਯੁੱਧ ਕਰਨੇ ਕੀਤੇ ਉਹ ਇਤਿਹਾਸ ਸਰਵਣ ਕਰਾਇਆ ਗਿਆ ਅਤੇ ਬਹੁਤ ਲੰਬਾ ਸਮਾਂ ਤਕਰੀਬਨ 2-2.5 ਮਹੀਨੇ ਦਾ ਸਮਾਂ ਇੱਥੇ ਰਹਿ ਕਰਕੇ ਫਿਰ ਬਾਬਾ ਜੀ ਪਹਾੜਾਂ ਦੇ ਵੱਲ ਗਏ ਅਤੇ ਇੱਥੇ ਫਿਰ ਭੀਮ ਚੰਦ ਦਾ ਉਹਦਾ ਸੌਦਾ ਲਾਉਣਾ ਕੀਤਾ। ਔਰ ਵੀ ਜਿਹੜੇ ਰਾਜੇ ਆਦਿਕ ਜੋ ਹਨ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਗੱਦਾਰੀਆਂ ਕੀਤੀਆਂ, ਜੰਗ ਯੁੱਧ ਕਰਦੇ ਰਹੇ, ਉਹਨਾਂ ਸਾਰੇ ਦੁਸ਼ਟ ਦੋਖੀਆਂ ਨੂੰ ਪਕੜ ਪਕੜ ਕੇ ਪਛਾੜਨਾ ਕੀਤਾ। ਫਿਰ ਅੱਗੇ ਚੰਬਿਆਲ ਦਾ ਰਾਜਾ ਜਿਹੜਾ ਹੈ ਉਹਨੇ ਵੇਖਿਆ ਕਿ ਬਾਬਾ ਜੀ ਫੌਜਾਂ ਲੈ ਕਰਕੇ ਆ ਰਹੇ ਹਨ, ਮੈਂ ਜੰਗ ਨਹੀਂ ਕਰ ਸਕਦਾ, ਰੋਕ ਨਹੀਂ ਸਕਦਾ। ਉਹਨੇ ਕੀ ਕੀਤਾ, ਆਪਣੀ ਲੜਕੀ ਜਿਹੜੀ ਹੈ ਅਤੇ ਉਹਦਾ ਹਾਰ ਸ਼ਿੰਗਾਰ ਕਰਕੇ ਉਹਦਾ ਡੋਲਾ ਜਿਹੜਾ ਹੈ ਬਾਬਾ ਜੀ ਦੇ ਅੱਗੇ ਪੇਸ਼ ਕਰ ਦਿੱਤਾ। ਕਹਿਣ ਲੱਗਾ, ਬਾਬਾ ਜੀ ਇਹ ਤੁਸੀਂ ਰੱਖ ਲਿਓ ਅਤੇ ਮੇਰੀ ਜਾਨ ਮਾਫੀ ਕਰਨਾ ਕਰੋ। ਅਤੇ ਬਾਬਾ ਬੰਦਾ ਸਿੰਘ ਜੀ ਦੇਖੋ 1,00,000 ਦੇ ਪੱਕੇ, ਚਲੋ ਜੇ ਚਾਹੁੰਦੇ ਨਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਅਤੇ ਇੱਥੇ ਇਤਿਹਾਸਕਾਰਾਂ ਨੇ ਵੀ ਉਹਨਾਂ ਨੇ ਵੀ ਫੁੱਟ ਨੋਟ ਦੇ ਵਿੱਚ ਬਚਨ ਕਰਨਾ ਕੀਤਾ, ਜੇ ਉਹ ਚਾਹੁੰਦੇ ਤਾਂ ਉਹਨੂੰ ਪਿਆਰਿਓ ਆਪਣਾ ਹਰਮ ਦੇ ਵਿੱਚ ਜਿਸ ਤਰ੍ਹਾਂ ਦੂਜੇ ਤੀਜੇ ਤਰੀਕੇ ਦੇ ਨਾਲ ਰਖੇਲ ਆਦਿਕ ਵੀ ਬਣਾ ਕਰਕੇ ਰੱਖ ਸਕਦੇ, ਉਹਦੀ ਬੇਪੱਤੀ ਕਰ ਸਕਦੇ ਸਨ, ਲੇਕਿਨ ਇੰਝ ਨਹੀਂ ਕਰਨਾ ਕੀਤਾ। ਪਹਿਲੇ ਉਹਦੇ ਨਾਲ ਵਿਆਹ ਕੀਤਾ, ਵਿਆਹ ਕਰਨ ਤੋਂ ਬਾਅਦ ਹੀ ਫਿਰ ਉਹਨੂੰ ਆਪਣੇ ਜਿਹੜਾ ਹੈ ਅੰਗੀਕਾਰ ਕੀਤਾ ਹੈ। ਸੋ ਕਹਿਣ ਦਾ ਮਤਲਬ, ਉਸ ਵੇਲੇ ਸਿੰਘ ਕਹਿਣ ਲੱਗੇ ਕਿ ਬਾਬਾ ਜੀ ਮਹਾਰਾਜ ਨੇ ਬਚਨ ਕੀਤਾ ਸੀ, ਆਪ ਜੀ ਨੂੰ ਕਿਹਾ ਸੀ ਕਿ ਭਾਈ ਜਤ ਸਤ ਦੇ ਪੱਕੇ ਰਹਿਣਾ, ਵਿਆਹ ਆਦਿਕ ਨਹੀਂ ਕਰਨਾ, ਇਹ ਕੰਮ ਤੁਸਾਂ ਨੇ ਗਲਤ ਕੀਤਾ। ਖੈਰ ਪਿਆਰਿਓ, ਫਿਰ ਉਸ ਤੋਂ ਬਾਅਦ ਅਤੇ ਪਹਾੜੀ ਇਲਾਕੇ ਇਹ ਹੁੰਦੇ ਹੋਏ ਫਿਰ ਬਾਬਾ ਬੰਦਾ ਸਿੰਘ ਜੀ ਫੌਜਾਂ ਲੈ ਕਰਕੇ ਹੇਠਾਂ ਨੂੰ ਆਏ। ਹੇਠਾਂ ਨੂੰ ਆ ਕਰਕੇ ਜਲੰਧਰ ਜਿਹੜਾ ਦੁਆਬੇ ਦੇ ਵੱਲ ਜਾਣਾ ਕੀਤਾ, ਦੁਆਬੇ ਨੂੰ ਸਰ ਕਰਨਾ ਕੀਤਾ। ਜਲੰਧਰ ਜਿਹੜਾ ਬਹੁਤ ਵੱਡਾ ਇਹ ਸ਼ਹਿਰ ਹੈ, ਉੱਥੋਂ ਦਾ ਹਾਕਮ ਜ਼ਬਰਦਸਤ ਖਾਨ ਆ, ਇਹ ਜ਼ਬਰਦਸਤ ਖਾਂ ਵੀ ਫੌਜਾਂ ਲੈ ਕਰਕੇ ਆਇਆ ਸੀ ਨਾ, ਇਹਨੇ ਵੀ ਮਹਾਰਾਜ ਜੀ ਦੇ ਨਾਲ ਬਹੁਤ ਭਾਰੀ ਜੰਗ ਕੀਤਾ, ਉਹਦਾ ਵੀ ਸੌਦਾ ਲਾਉਣਾ ਕੀਤਾ। ਉਹ ਤੋਂ ਬਾਅਦ ਬਟਾਲੇ ਗਏ, ਬਟਾਲਾ ਹੋ ਕਰਕੇ ਫਿਰ ਲਾਹੌਰ ਆਦਿਕ ਮਾਝਾ ਆਦਿਕ ਇਸ ਇਲਾਕੇ ਦੇ ਵਿੱਚ ਬਾਬਾ ਜੀ ਨੇ ਗੇੜਾ ਕੱਢਣਾ ਕੀਤਾ। ਜਿੰਨੇ ਵੀ ਗੁਰੂ ਦੋਖੀ ਜਿਹੜੇ ਹਨ, ਪੰਥ ਦੋਖੀ ਜਿਹੜੇ ਹਨ, ਚੁਣ ਚੁਣ ਕਰਕੇ ਉਹਨਾਂ ਦਾ ਸੰਹਾਰ ਕੀਤਾ ਗਿਆ, ਉਹਨਾਂ ਦਾ ਸਰਵਨਾਸ਼ ਕਰਨਾ ਕੀਤਾ। ਫਿਰ ਬਾਬਾ ਜੀ ਬਾਬਾ ਬੰਦਾ ਸਿੰਘ ਜੀ ਵਾਪਸ ਆਏ ਅਤੇ ਜਦੋਂ ਹੁਣ ਖੁਦ ਭਾਈ ਰਾਮ ਕੁਵੇਰ ਜੀ ਉਹ ਆਪ ਬਚਨ ਕਰਦੇ ਕਿ ਸੰਗਤ ਜੀ, ਉਸ ਵੇਲੇ ਮੈਂ ਰਮਦਾਸ ਦੇ ਵਿੱਚ ਸੀ, ਜਦੋਂ ਮੈਨੂੰ ਪਤਾ ਚੱਲਿਆ ਕਿ ਬਾਬਾ ਬੰਦਾ ਸਿੰਘ ਜੀ ਪੰਥ ਦੇ ਜਥੇਦਾਰ ਬਣ ਕਰਕੇ ਆਏ ਅਤੇ ਉਸ ਵੇਲੇ ਅਤੇ ਭਾਈ ਰਾਮ ਕੁਵਰ ਜੀ ਬਾਬਾ ਗੁਰਬਖਸ਼ ਸਿੰਘ ਜੀ ਆਪ ਫਿਰ ਆਏ ਹਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲਣ ਦੇ ਲਈ।
ਅਗਲ ਵੰਡੀ ਸੇਵਾਦਾਰਾਂ ਨੂੰ ਭੇਜਣਾ ਕੀਤਾ, ਕਿਉਂਕਿ ਬਾਬਾ ਬੰਦਾ ਸਿੰਘ ਨੂੰ ਪਿਆਰਿਓ ਗੁਰੂ ਮਹਾਰਾਜ ਜੀ ਦਾ ਗੁਰੂ ਕੇ ਸਿੱਖਾਂ ਦਾ ਇਤਿਹਾਸ ਉਹਦਾ ਪਤਾ ਨਹੀਂ ਹੈ। ਉਹਨਾਂ ਦਾ ਮੇਲ ਜੇ ਆਪਾਂ ਵੇਖਦੇ ਹਾਂ ਇਸ ਧਰਤੀ ਦੇ ਉੱਤੇ ਕੁਛ ਕੁ ਦਿਨਾਂ ਦਾ ਹੀ ਸੀ ਗੁਰੂ ਮਹਾਰਾਜ ਜੀ ਦੇ ਨਾਲ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ, ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਬੰਦਾ ਸਿੰਘ ਬਣਾਉਣਾ ਕੀਤਾ ਅਤੇ ਤੁਰੰਤ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਪੰਜਾਬ ਦੇ ਵੱਲ ਰਵਾਨਾ ਕਰ ਦਿੱਤਾ, ਉਸ ਪਾਸੇ ਤੋੜ ਦਿੱਤਾ। ਇਸ ਕਰਕੇ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਸੀ, ਲੇਕਿਨ ਜਿਹੜੇ ਨਾਲ ਦੇ ਗੁਰੂ ਕੇ ਸਿੰਘ ਬਾਬਾ ਵਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਰਾਮ ਸਿੰਘ ਜੀ, ਆਲੀ ਸਿੰਘ, ਮਾਲੀ ਸਿੰਘ ਆਦਿਕ ਇਹ ਸਿੰਘ ਜਿਹੜੇ ਹਨ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ, ਉਹ ਨਾਲ ਦੱਸੀ ਜਾਂਦੇ ਸਨ ਕਿ ਬਾਬਾ ਜੀ ਦੇਖੋ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਹੈ, ਮਹਾਰਾਜ ਜੀ ਇਹਨਾਂ ਦਾ ਬੜਾ ਸਤਿਕਾਰ ਕਰਦੇ, ਇਹ ਆਦਿ ਸਿੱਖਾਂ ਦੇ ਵਿੱਚੋਂ ਹੋਏ, ਗੁਰਤਾ ਗੱਦੀ ਦਾ ਤਿਲਕ ਇਹ ਲਵਾਇਆ ਕਰਦੇ ਸਨ, ਅਤੇ ਨਾਲ ਬਾਬਾ ਰਾਮ ਕਵੜ ਜੀ ਇਹ ਮਹਾਰਾਜ ਜੀ ਦੇ ਬਾਲ ਸਖਾਈ ਮਿੱਤਰ ਪਿਆਰੇ, ਇਹਨਾਂ ਨੇ ਗੁਰਤਾ ਗੱਦੀ ਦਾ ਰਸਮੀ ਤਿਲਕ ਲਗਾਉਣਾ ਕੀਤਾ ਅਤੇ ਬਾਬਾ ਬੰਦਾ ਸਿੰਘ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਅਗਲ ਵੰਡੀ ਹੋ ਕਰਕੇ ਭਾਈ ਰਾਮ ਕਵਿੰਡ ਸਾਹਿਬ ਜੀ ਨੂੰ ਲੈਣ ਦੇ ਲਈ ਆਏ, ਬੜਾ ਉਹਨਾਂ ਦਾ ਸਤਿਕਾਰ ਸਨਮਾਨ ਕਰਨਾ ਕੀਤਾ। ਇੱਥੋਂ ਤੱਕ ਸਾਧ ਸੰਗਤ ਜੀ ਆਪ ਜੀਆਂ ਨੇ ਇਹ ਇਤਿਹਾਸ ਜੋ ਹੈ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਆਓ ਸਾਧ ਸੰਗਤ ਜੀ ਇਸ ਤੋਂ ਅਗਲੀ ਆਉਣ ਵਾਲੀ ਪਾਵਨ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ

ਤਗੜੀ ਫੌਜ, ਬਹੁਤ ਤਗੜਾ ਜਥਾ ਹੋ ਗਿਆ। ਜਿਸ ਤਰ੍ਹਾਂ ਕਹਿੰਦੇ ਨਾ ਕਿ ਬੱਦਲ ਜਿਸ ਤਰ੍ਹਾਂ ਆਉਂਦੇ ਨਾ ਚੜ ਕਰਕੇ, ਕਦੇ ਆਪ ਜੀ ਦੇਖੋ ਕਿ ਜਦੋਂ ਬੱਦਲਾਂ ਦਾ ਇਹ ਸਮਾਂ ਹੁੰਦਾ ਹੈ, ਵਰਖਾ ਦੀ ਰੁੱਤ ਹੁੰਦੀ ਨਾ, ਬੱਦਲ ਜਦੋਂ ਚੜ ਕੇ ਆਉਂਦਾ ਆਕਾਸ਼ ਦੇ ਵੱਲ ਵੇਖੋ, ਹਰ ਪਾਸੇ ਬੱਦਲ ਹੀ ਬੱਦਲ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਹੀ ਬਾਬਾ ਜੀ ਦੀ ਫੌਜ ਦੇ ਵਿੱਚ ਬੜਾ ਇਜ਼ਾਫਾ ਹੋ ਰਿਹਾ। ਬੱਦਲਾਂ ਦੇ ਵਾਂਗੂ

0: ਕਿ ਬੰਦਾ ਸਿੰਘ ਆ ਰਿਹਾ, ਬੰਦਾ ਸਿੰਘ ਆ ਰਿਹਾ। ਤੇ ਉਸ ਵੇਲੇ ਦੇਖੋ ਕਿ ਜਿਹੜੇ ਗੁਰੂ ਦਰੋਹੀ ਜਿਹੜੇ, ਉਹਨਾਂ ਨੂੰ ਤਾਂ ਕੰਬੀ ਛਿੜ ਜਾਂਦੀ ਹੈ, ਹਾਂਬੜ ਮੱਚ ਜਾਂਦੀ ਆ, ਦੌੜ ਜਾਂਦੇ। ਲੇਕਿਨ ਜਿਹੜੇ ਗੁਰੂ ਘਰ ਦੇ ਪ੍ਰੇਮੀ ਜਿਹੜੇ ਹਨ, ਉਹਨਾਂ ਨੂੰ ਬੜਾ ਆਨੰਦ ਆਉਂਦਾ। ਉਹ ਕਹਿੰਦੇ ਕਿ ਦੇਖੋ ਸਾਡਾ ਰੱਖਿਅਕ ਆਇਆ ਹੈ, ਸਾਡਾ ਜਿਹੜਾ ਹੈ ਪੰਥ ਦਾ ਜਥੇਦਾਰ ਆਇਆ। ਕਿਉਂਕਿ ਆਪਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਸਾਧ ਸੰਗਤ ਜੀ, ਕੋਈ ਵੀ ਵਿਅਕਤੀ ਜਿਹੜਾ ਹੈ, ਜੇ ਆਪ ਜੀ ਨੇ ਕੁਛ ਕੰਮ ਕਰਨਾ, ਨਾ ਚੰਗਾ ਕੰਮ ਕਰਨਾ, ਇੱਕ ਗੱਲ ਯਾਦ ਰੱਖਣਾ ਕਰੋ, ਸਾਰੇ ਬੰਦੇ ਤੁਹਾਡੇ ਨਾਲ ਸਹਿਮਤ ਨਹੀਂ ਹੋਣਗੇ। ਅਤੇ ਨਾਲ ਇਹ ਵੀ ਯਾਦ ਰੱਖਣਾ ਚਾਹੀਦਾ, ਸਾਰੇ ਤੁਹਾਡੇ ਨਾਲ ਅਸਹਿਮਤ ਵੀ ਨਹੀਂ ਹੋਣਗੇ। ਹਰ ਬੰਦਾ ਜਿਹੜਾ, ਜਿਸ ਤਰ੍ਹਾਂ ਆਪਾਂ ਗੁਰੂ ਮਹਾਰਾਜ ਦੀ ਗੱਲ ਲੈ ਲਈਏ, ਗੁਰੂ ਮਹਾਰਾਜ ਜੀ ਦੀ ਗੱਲ ਕਰੀਏ, ਜਿਹੜੇ ਪ੍ਰੇਮੀ ਜਿਹੜੇ ਹਨ, ਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਟਹਿਲੂਏ ਜਿਹੜੇ, ਉਹਨਾਂ ਨੇ ਰੱਬ ਰੂਪ ਜਾਣ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਨੀ ਕੀਤੀ ਹੈ। ਉਹ ਇਹੀ ਕਹਿੰਦੇ ਕਿ ਭਾਈ ਰੱਬ ਨੂੰ ਕਿੱਥੇ ਕੋਈ ਵੇਖ ਸਕਦਾ, ਅਤੇ ਸਾਡੇ ਲਈ ਤਾਂ ਸਤਿਗੁਰੂ ਮਹਾਰਾਜ ਹੀ ਸਾਕਸ਼ਾਤ ਇਹ ਪਰਮਾਤਮਾ ਦਾ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਦੇ ਇਹ ਰੂਪ ਹਨ ਕਰਕੇ। ਲੇਕਿਨ ਗੁਰੂ ਦਰੋਹੀ ਜਿਹੜੇ, ਬੇਈਮਾਨ ਬੰਦੇ ਜਿਹੜੇ ਹਨ, ਉਹਨਾਂ ਨੂੰ ਪਿਆਰਿਓ ਇਹੀ ਲੱਗਦਾ ਹੈ ਕਿ ਇਹ ਬਾਗੀ ਹਨ, ਇਹ ਵੱਖਵਾਦੀ ਹਨ, ਇਹ ਕੁਰਾਈਏ ਹਨ। ਉਹਨਾਂ ਦਾ ਵੀ ਪਿਆਰਿਓ ਜਥਾ ਕੋਈ ਘੱਟ ਨਹੀਂ ਹੈ, ਉਹ ਵੀ ਬਹੁਤ ਗਿਣਤੀ ਦੇ ਵਿੱਚ ਸਨ ਜਿਹੜੇ ਗੁਰੂ ਮਹਾਰਾਜ ਨੂੰ ਨਹੀਂ ਮੰਨਣ ਵਾਲੇ। ਹੁਣ ਬਾਬਾ ਜੀ ਨੂੰ ਵੀ ਇਸ ਤਰ੍ਹਾਂ ਹੀ ਹੋ ਰਿਹਾ, ਜਿਹੜੇ ਗੁਰੂ ਦਰੋਹੀ ਜਿਹੜੇ, ਉਹਨਾਂ ਨੂੰ ਡਰ ਪੈ ਜਾਂਦਾ, ਉਹ ਕਹਿੰਦੇ ਕਿ ਜੀ ਇਹਨੂੰ ਮਾਰੀਏ, ਖਤਮ ਕਰੀਏ। ਲੇਕਿਨ ਜਿਹੜੇ ਗੁਰਮੁਖ ਹਨ, ਉਹਨਾਂ ਨੂੰ ਚਾ ਚੜਦਾ।
1: ਹੁਣ
0: ਇਹਦੇ ਨਾਲ ਕੀ ਹੋ ਗਿਆ, ਪੰਜਾਬ ਆਦਿਕ ਇਹਨਾਂ ਇਲਾਕਿਆਂ ਦੇ ਵਿੱਚ ਬਾਬਾ ਜੀ ਦੀ ਧਾਂਕ ਪੈ ਗਈ, ਤੇ ਦਿੱਲੀ ਦੇ ਵਿੱਚ ਉੱਥੋਂ ਦੇ ਹਾਕਮ ਬੜੇ ਉਹ ਦਬਕੇ ਦੇ ਵਿੱਚ ਆ ਗਏ।
1: ਦੇਸ਼ ਤ੍ਰਾਸ ਮਹ ਪਰਿਓ,
0: ਜਿੱਥੇ ਕਿੱਥੇ ਨਾ ਇਲਾਕੇ ਦੇ ਵਿੱਚ ਤ੍ਰਾਸ ਹੋ ਗਿਆ, ਸਾਰੇ ਡਰਨ ਲੱਗੇ ਹਨ। ਕਈ ਲੋਕ ਜਿਹੜੇ, ਜਿਨ੍ਹਾਂ ਦੇ ਪਿਆਰੇ ਉਹ ਜੱਦੀ ਪੁਸ਼ਤੀ ਘਰ ਜਿਹੜੇ ਸਨ, ਉਹਨਾਂ ਨੇ ਕਿਹਾ ਕਿ ਹੁਣ ਜੇ ਬਾਬਾ ਬੰਦਾ ਸਿੰਘ ਇਸ ਪਾਸੇ ਆ ਗਿਆ, ਉਹਨੇ ਸਾਨੂੰ ਵੀ ਮਾਰਨਾ ਹੈ। ਉਹਨਾਂ ਦੀ ਮਾਰ ਤੋਂ ਬਚਣ ਦੇ ਲਈ ਕਈ ਭੱਜ ਗਏ, ਦੌੜ ਗਏ,
1: ਤੇ
0: ਤੁਰਕਾਂ ਦੇ ਵਿੱਚ ਇੰਨੀ ਕੰਬੀ ਛਿੜ ਗਈ ਹੈ, ਉਹਨਾਂ ਨੇ ਵੇਖਿਆ ਕਿ ਜਿਹੜਾ ਵੀ ਅੜਦਾਨਾ ਬੰਦਾ ਸਿੰਘ ਦੇ ਨਾਲ, ਉਹ ਮਾਰਿਆ ਜਾਂਦਾ, ਖਤਮ ਹੋ ਜਾਂਦਾ। ਤੇ ਇਸ ਕਰਕੇ ਕਹਿੰਦੇ ਆਪਾਂ ਕਿਸ ਤਰ੍ਹਾਂ ਜੰਗ ਕਰੀਏ, ਭਾਈ ਚਲੋ ਭੱਜ ਕਰਕੇ ਆਪਣੀ ਜਾਨ ਬਚਾ ਲਿਓ, ਤਾਂ ਹੀ ਆਪਾਂ ਬਚ ਸਕਦੇ ਹਾਂ।
1: ਦਿੱਲੀ ਮਿਹਨਤ ਅਤ ਤਕਰਾਈ,
0: ਤੇ ਦਿੱਲੀ ਦੇ ਵਿੱਚ ਉੱਥੋਂ ਦੀਆਂ ਫੌਜਾਂ ਨੇ ਬਹੁਤ ਤਕੜਾਈ ਕਰਨੀ ਕੀਤੀ।
1: ਘਰ ਘਰ ਬੈਠਤ ਅਰ ਸਮਦਾਈ,
0: ਸਾਰਾ ਵੈਰੀ ਦਲ ਜਿਹੜਾ, ਉਹਨਾਂ ਨੂੰ ਇਹ ਡਰ ਸੀ ਕਿ ਪਤਾ ਨਹੀਂ ਕਿੱਥੇ ਬੰਦਾ ਸਿੰਘ ਨੇ ਇਸ ਪਾਸੇ ਰੁੱਖ ਕਰ ਲਿਆ, ਦਿੱਲੀ ਦੇ ਵੱਲ ਰੁੱਖ ਕਰ ਲਿਆ, ਤੇ ਸਾਨੂੰ ਬਹੁਤ ਔਖਾ ਹੋ ਜਾਵੇਗਾ, ਦਿੱਲੀ ਦੇ ਤਖ਼ਤ ਦੇ ਉੱਤੇ ਬੈਠ ਜਾਵੇਗਾ। ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਬਹੁਤ ਸਖਤਾਈ ਤਕੜਾਈ ਕਰਨੀ।

ਤੇ ਕਦੋਂ ਕਦੋਂ ਨਾ ਇਹ ਸਾਰੇ ਸੂਬੇਦਾਰ ਆਦਿਕ ਜਿਹੜੇ ਨਾ ਇਹ ਸਾਰੇ ਇੱਕ ਥਾਂ ਤੇ ਹੋ ਕਰਕੇ ਇਹ ਆਪਣਾ ਲਸ਼ਕਰ ਜਿਹੜਾ ਹੈ ਉਹਨਾਂ ਨੂੰ ਮਿਲਾ ਮਿਲਾ ਕਰਕੇ ਤੇ ਸਨਮੁਖ ਅਰ ਅਰ ਕਰਕੇ ਲੜ ਲੜ ਕੇ ਮਾਰਨਾ ਚਾਹੁੰਦੇ ਹਨ। ਕਈ ਜਿਹੜੇ ਨਾ ਇਹ ਬਾਬਾ ਜੀ ਤੋਂ ਸਿੰਘਾਂ ਤੋਂ ਮਾਰ ਖਾ ਕਰਕੇ ਦੁੰਬ ਦਬਾ ਕੇ ਦੌੜ ਜਾਂਦੇ।

0: ਅੜ ਗਿਆ ਉਹ ਝੜ ਗਿਆ ਸਮਝ ਲਿਓ, ਜੋ ਅੜੇ ਸੋ ਝੜੇ। ਜਿਹੜਾ ਅੜਿਆ, ਜਿਹੜਾ ਆ ਕਰਕੇ ਜੰਗ ਕੀਤਾ ਨਾ, ਜਿਹਨੇ ਬਾਬਾ ਜੀ ਦੇ ਨਾਲ ਸਿੰਘਾਂ ਦੇ ਨਾਲ ਇਸ ਵੇਲੇ ਮੱਥਾ ਲਾਇਆ, ਉਹਨਾਂ ਨੂੰ ਝਾੜ ਕੇ ਰੱਖਣਾ ਕੀਤਾ, ਉਹਨਾਂ ਦਾ ਸਰਵਨਾਸ਼ ਕੀਤਾ। ਬਹੁਤ ਜ਼ੋਰ ਸ਼ੋਰ ਨੂੰ ਇਹਨਾਂ ਨੇ ਇਹ ਕਰਨਾ ਕੀਤਾ, ਬਹੁਤ ਜ਼ੋਰ ਸ਼ੋਰ ਦੇ ਨਾਲ ਹਮਲਾ ਕਰਦੇ ਹਨ। ਕਈ ਜਿਹੜੇ ਨਾ ਰਾਜੇ ਮਹਾਰਾਜੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਹੈ, ਵੇਖੀ ਜਾਊਗੀ ਭਾਈ, ਵੱਡਿਆਂ ਵੱਡਿਆਂ ਨੂੰ ਹਰਾਇਆ ਆਪਾਂ ਨੇ। ਕਿਉਂਕਿ ਉਹਨਾਂ ਦੇ ਮਨ ਵਿੱਚ ਇਹੀ ਸੀ ਕਿ ਇਹ ਹਿੰਦੁਸਤਾਨ ਨੂੰ ਅੱਜ ਕੱਲ੍ਹ ਦੀ ਗੱਲ ਨਹੀਂ ਹੈ, ਸਦੀਆਂ ਤੋਂ ਆਪਾਂ ਨੇ ਗੁਲਾਮ ਬਣਾਉਣਾ ਕੀਤਾ, ਸਦੀਆਂ ਤੋਂ ਕਿਹਦਾ ਹੀਆ ਨਹੀਂ ਹੁੰਦਾ, ਪੁਸ਼ਤੈਨੀ ਸਾਡੇ ਰਾਜ ਚੱਲਦੇ ਸਨ। ਆਹ ਕਿਹੜਾ ਆ ਗਿਆ, ਕਿਹੜੀ ਖੇਤ ਦੀ ਮੂਲੀ ਆ ਗਈ, ਬੰਦਾ ਸਿੰਘ ਬੰਦਾ ਸਿੰਘ। ਐਵੇਂ ਲੋਕੀ ਡਰੇ ਜਾਂਦੇ, ਐਵੇਂ ਬੋਲਦੇ ਕਿ ਜੀ ਬੜਾ ਖਤਰਨਾਕ ਹੈ, ਕਈਆਂ ਨੂੰ ਇੰਝ ਹੀ ਲੱਗਦਾ ਸੀ। ਕਿਉਂਕਿ ਸੱਚ ਹੈ ਪਿਆਰਿਓ, ਕਈ ਸਦੀਆਂ ਤੋਂ ਹਿੰਦੁਸਤਾਨ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਸੀ। ਵੱਡੇ ਵੱਡੇ ਹਾਕਮ ਜਿਹੜੇ ਹਨ, ਸਦੀਆਂ ਤੋਂ ਪੁਸ਼ਤੈਨੀ ਰਾਜ ਚੱਲਦਾ। ਕੋਈ ਕਹਿੰਦਾ ਜੀ 8 ਪੁਸ਼ਤਾਂ ਤੋਂ ਮੇਰਾ ਰਾਜ ਚੱਲ ਰਿਹਾ, 10 ਪੁਸ਼ਤਾਂ ਤੋਂ ਰਾਜ ਚੱਲ ਰਿਹਾ। ਅਤੇ ਤੁਸੀਂ ਵਿਚਾਰ ਕਰਨਾ ਕਰੋ ਕਿੰਨੀ ਜ਼ਿਆਦਾ ਉਹਨਾਂ ਦੀ ਪੈਂਠ ਹੋਵੇਗੀ, ਕਿੰਨੇ ਤਗੜੇ ਹੋਣਗੇ, ਕਿੰਨੀ ਜ਼ਿਆਦਾ ਤਾਕਤ ਉਹਨਾਂ ਨੇ ਆਪਣੀ ਵਧਾਈ ਹੋਣਗੀ। ਲੇਕਿਨ ਉਹ ਉਹਨਾਂ ਨੂੰ ਇਹੀ ਅਹੰਕਾਰ ਸੀ ਕਿ ਭਾਈ ਬੰਦਾ ਸਿੰਘ ਇਹ ਖਾਲਸੇ ਸਾਡਾ ਕੁਛ ਵੀ ਨਹੀਂ ਵਿਗਾੜ ਸਕਦੇ ਹਨ। ਲੇਕਿਨ ਪਿਆਰਿਓ, ਜਦੋਂ ਜੰਗ ਹੁੰਦਾ ਅਤੇ ਉਸ ਵੇਲੇ ਜਦੋਂ ਮਾਰ ਪੈਂਦੀ ਹੈ, ਫਿਰ ਕਹਿੰਦੇ ਕਿ ਨਾ ਭਾਈ ਨਾ, ਇਹਦੇ ਨਾਲ ਆਪਾਂ ਟਾਕਰਾ ਨਹੀਂ ਲੈ ਸਕਦੇ ਹਾਂ, ਦੁੰਬ ਦਬਾ ਕੇ ਦੌੜ ਜਾਂਦੇ, ਭੱਜ ਜਾਂਦੇ ਜਾਂ ਉਹ ਮਾਰੇ ਜਾਂਦੇ ਹਨ।
1: ਕਈ ਵਾਰ ਤੁਰਕਾਨਾ ਮਿਲ ਮਿਲ,
0: ਹੁਣ ਇੱਕ ਤੋਂ ਵਾਰੀ ਨਹੀਂ, ਕਈ ਵਾਰੀ ਪਿਆਰੇ ਉਹ ਤੁਰਕਾਨੀ ਦਲ ਜਿਹੜਾ ਮਿਲ ਮਿਲ ਕਰਕੇ
1: ਸਨਮੁਖ ਰਣ ਕੇ ਰਿਸ ਪਿਲ ਪਿਲ,
0: ਤੇ ਬਹੁਤ ਗੁੱਸੇ ਵਿੱਚ ਆ ਕਰਕੇ ਉਹ ਮਿਲ ਮਿਲ ਕਰਕੇ ਹਮਲੇ ਕਰਦੇ ਹਨ।
1: ਨਰੇ ਵੀਰ ਛਿਦ ਤਨ ਹੈ ਤਿਲ ਤਿਲ,
0: ਤੇ ਨਰੇ ਵੀਰ ਇਹ ਪਿਆਰੇ ਔਰ ਰਣ ਭੂਮੀ ਦੇ ਵਿੱਚ ਆ ਕਰਕੇ ਇਹਨਾਂ ਨੇ ਜੰਗ ਕਰਨਾ ਕੀਤਾ, ਲੇਕਿਨ ਤਿਲ ਤਿਲ ਵਾਂਗੂ ਇਹਨਾਂ ਨੂੰ ਕੱਟ ਕੱਟ ਕੇ ਸੁੱਟਣਾ ਕੀਤਾ। ਚਾਹੁੰਦੇ ਸੀ ਕਿ ਭਾਈ ਆਪਾਂ ਵਿਜੇ ਲੈ ਲਈਏ, ਆਪਾਂ ਜਿੱਤ ਪ੍ਰਾਪਤ ਕਰੀਏ, ਬਾਬੇ ਬੰਦੇ ਸਿੰਘ ਨੂੰ ਭਜਾਈਏ ਤੇ ਅੱਗੇ ਵੱਧ ਕੇ ਪਿਆਰਿਓ ਠੇਲ ਠੇਲ ਕਰਕੇ ਹੱਲਾ

ਜਿੱਤਾਂ ਪ੍ਰਾਪਤ ਹੋਈਆਂ ਬਹੁਤ ਮਾਰ ਕੇ ਮਾਰਨੇ ਕੀਤੇ ਸਾਰਿਆਂ ਦੇ ਉੱਤੇ ਆਪਣਾ ਅਮਲ ਜਿਹੜਾ ਹੈ, ਅਮਲ ਦਾ ਮਤਲਬ ਆਪਣਾ ਹੁਕਮ ਜਿਹੜਾ ਹੈ ਉਹਨਾਂ ਨੇ ਲਾਗੂ ਕਰਨਾ ਕੀਤਾ। ਜਿਹੜਾ ਹਾਰ ਜਾਂਦਾ ਉਹਨੂੰ ਫਿਰ ਪਿਆਰਿਓ ਇਹਨਾਂ ਦਾ ਹੁਕਮ ਜਿਹੜਾ ਹੈ, ਜਿਹੜਾ ਜੇਤੂ

0: ਤਾਰ ਲਾਉਂਦੇ ਹਨ, ਆਪਣੇ ਹਾਕਮ ਲਾਉਂਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਸਰਹੰਦ ਨੂੰ ਫਤਿਹ ਕਰਨਾ ਕੀਤਾ, ਉਹ ਤੋਂ ਬਾਅਦ ਬਾਬਾ ਜੀ ਨੇ ਬਾਜ ਸਿੰਘ ਜੀ ਨੂੰ ਅਤੇ ਉੱਥੋਂ ਦਾ ਪਿਆਰਿਓ ਹਾਕਮ ਜਿਹੜਾ ਲਾਇਆ, ਉਹਨਾਂ ਨੂੰ ਉੱਥੋਂ ਦਾ ਜਥੇਦਾਰ ਬਣਾਇਆ ਕਿ ਭਾਈ ਆਹ ਸਰਹੰਦ ਦਾ ਇਹ ਸਾਰਾ ਇਲਾਕਾ ਤੁਹਾਡਾ, ਤੁਸੀਂ ਇੱਥੋਂ ਦੇ ਰਾਜੇ ਹੋ। ਅਤੇ ਔਰ ਵੀ ਜਿਸ ਤਰ੍ਹਾਂ ਪਹਾੜੀ ਰਾਜੇ ਉੱਥੇ ਗਏ, ਉਹਨਾਂ ਨੂੰ ਸੌਦਾ ਲਾਇਆ ਗਿਆ, ਫਿਰ ਉੱਥੇ ਫਿਰ ਆਪਣੇ ਬੰਦੇ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਨੇ ਕਰਕੇ ਅੱਗੇ ਵਧਣਾ ਕੀਤਾ।
1: ਨਿਆਇ ਨਿਬੇਰਨ ਕੀ ਕਰਕਾਰ,
0: ਤੇ ਨਿਆਇ ਨਿਬੇਰਨ ਦੀ ਉਹ ਕੰਮ ਕਰਦੇ ਹਨ। ਕਈ ਲੋਕ ਇਹ ਨਿਆਇ ਕਰਨ ਦੇ ਲਈ ਭਾਵ ਕੇ ਕੋਈ ਆਪਣੇ ਮਸਲੇ ਲਿਆ ਕਰਕੇ ਬਾਬਾ ਜੀ ਕੋਲ ਪੇਸ਼ ਹੁੰਦੇ ਹਨ।
1: ਕਰਾਂ ਹੁਕਮ ਹਾਲਾ ਧਨ ਲੇ,
0: ਫਿਰ ਬਾਬਾ ਜੀ ਹੁਕਮ ਕਰਦੇ ਹਨ ਕਿ ਭਾਈ ਇੰਨਾ ਸਾਨੂੰ ਹਾਲਾ ਦਿੱਤਾ ਜਾਵੇ, ਇੰਨਾ ਟੈਕਸ ਦਿੱਤਾ ਜਾਵੇ।
1: ਬੰਦੇ ਨਿਕਟ ਪੁਚਾ ਸੋ ਦੇ,
0: ਫਿਰ ਉਹ ਲੋਕ ਕੀ ਕਰਦੇ, ਠੀਕ ਹੈ ਜੀ ਤੇ ਸਾਡੀ ਜਾਨ ਬਖਸ਼ੀ ਜਾਵੇ, ਇੰਜ ਕਹਿ ਕਰਕੇ ਉਹ ਸਾਰਾ ਹਾਲਾ ਮਾਲ ਧਨ ਜਿਹੜਾ ਬੰਦਾ ਸਿੰਘ ਜੀ ਦੇ ਕੋਲ ਪਹੁੰਚਾ ਦਿੰਦੇ।
1: ਮਿਲ ਮਿਲ ਕਰ ਤੁਰ,
0: ਦਿੱਲੀ ਦੇ ਵਿੱਚ ਤੁਰਕਾਨੀ ਦਲ ਜਿਹੜਾ ਮਿਲ ਮਿਲ ਕਰਕੇ,
1: ਮਵਾਸੀ ਡਰ ਬਹੁਮਾਨਾ,
0: ਇਹ ਸਾਰੇ ਮਵਾਸੀ ਹੋ ਗਏ ਹਨ, ਮਨ ਦੇ ਵਿੱਚ ਬਹੁਤ

0: ਸ਼ੱਕ ਹੁੰਦਾ ਕਿ ਇੱਥੋਂ ਆ ਸਕਦੇ ਹਨ, ਉੱਥੇ ਪਹਿਲਾਂ ਹੀ ਇਹਨਾਂ ਨੇ ਤੋਪਾਂ ਪੀੜ ਦਿੱਤੀਆਂ। ਸਾਰੇ ਕਹਿੰਦੇ ਕਿ ਕੋਈ ਗੱਲ ਨਹੀਂ ਹੈ, ਆਉਣ ਤਾਂ ਦਿਓ ਬੰਦੇ ਨੂੰ, ਇੱਕ ਵਾਰੀ ਦਿੱਲੀ ਆਵੇਗਾ ਤੇ ਆਪਾਂ ਇੱਥੇ ਤੋਪ ਦੇ ਗੋਲਿਆਂ ਦੇ ਨਾਲ ਮਾਰ ਕਰਕੇ ਪਹਿਲਾਂ ਹੀ ਇਹਨਾਂ ਨੂੰ ਖਤਮ ਕਰ ਦੇਣਾ, ਦਿੱਲੀ ਤੱਕ ਪਹੁੰਚਣ ਹੀ ਨਹੀਂ ਦੇਣਾ। ਇਸ ਤਰ੍ਹਾਂ ਦਿੱਲੀ ਦੇ ਜਿਹੜੇ ਹਾਕਮ ਰਾਜੇ ਉਹਨਾਂ ਨੇ ਪਹਿਲਾਂ ਹੀ ਤਿਆਰੀ ਕਰਨੀ ਕੀਤੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਨੇ ਸਾਰਾ ਪੰਜਾਬ ਦਾ ਇਲਾਕਾ, ਪੰਜਾਬ ਦੇਸ਼ ਜਿਹੜਾ ਉਹਨੂੰ ਸਾਧਨਾ ਕੀਤਾ।
1: ਗੁਰੂ ਸੁਤਨ ਕੋ ਦਰੋਹੀ ਹੱਥੇ ਕਰਾਲ
0: ਪਲਟਾ ਲੈ।

ਦਿੱਤਾ। ਇਸ ਤਰ੍ਹਾਂ ਇਹਨਾਂ ਸਾਰਿਆਂ ਦਾ ਸੋਧਾ ਲਾਇਆ ਗਿਆ। ਹੁਣ ਇਸ ਟਾਈਮ ਦੇ ਵਿੱਚ ਵਿਸ਼ੇਸ਼ ਕਰਕੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਰੇ ਜਿਹੜੇ ਹਾਕਮ ਜਿਹੜੇ ਰਾਜੇ ਰਜਵਾੜੇ ਜਿਹੜੇ ਨਾ ਸਾਧ ਸਿੰਘਾਂ ਜੀ ਇਹ ਤੁਰਕ ਸਨ ਅਤੇ ਕੁਛ ਥੋੜ੍ਹੇ ਬੜੇ ਜਿਹੜੇ ਹਨ ਜਿਹੜੇ ਹਿੰਦੂ ਰਾਜੇ ਸਨ ਅਤੇ ਇਹਨਾਂ ਨੇ ਖਾਸ ਕਰਕੇ ਤੁਰਕ ਇਹ ਜਿਹੜੇ ਮੋਮਿਨ ਮੁਸਲਮਾਨ ਜਿਹੜੇ ਹਨ ਰਾਜ ਤਾਂ ਉਹਨਾਂ ਦਾ ਸੀ ਉਹਨਾਂ ਦਾ ਚੰਗੀ ਤਰ੍ਹਾਂ ਜਿਹੜਾ ਹੈ ਸਰਵਨਾਸ਼ ਕਰਨਾ ਕੀਤਾ। ਲੇਕਿਨ ਜਿਹੜੇ ਹਿੰਦੂ ਆਦਿਕ ਰਾਜੇ ਹਨ ਅਤੇ ਜਿਹੜੇ ਸ਼ਰਤ ਦੇ ਵਿੱਚ ਆ ਗਏ ਜਿਨ੍ਹਾਂ ਨੇ ਚਲੋ ਕਹਿ ਦਿੱਤਾ ਕਿ ਦੇਖੋ ਬਾਬਾ ਜੀ ਅਸੀਂ ਮਜਬੂਰਨ ਇਸ ਤਰ੍ਹਾਂ ਜੇ ਉਹਨਾਂ ਦੇ ਨਾਲ ਕੀ ਕਰ ਸਕਦੇ ਹਾਂ ਮਜਬੂਰਨ ਉਹਨਾਂ ਦੇ ਨਾਲ ਮਿਲੇ ਹੁਣ ਜੇ ਤੁਸੀਂ ਆ ਕੇ ਅਸੀਂ ਤੁਹਾਡੇ ਨਾਲ ਰਲ ਕੇ ਚਲਾਂਗੇ ਉਹਨਾਂ ਦੀ ਜਾਨ ਮੁਆਫੀ ਕੀਤੀ ਗਈ। ਤਾਂ ਹੀ ਤਾਂ ਪਿਆਰਿਓ ਇਲਾਕੇ ਦੇ ਵਿੱਚ ਉਸ ਟਾਈਮ ਦੇ ਵਿੱਚ ਜ਼ਿਆਦਾ ਸਿੱਖ ਨਹੀਂ ਸਨ ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਇਹ ਸਾਰੇ ਇਲਾਕੇ ਦੇ ਵਿੱਚ ਗਿਣਤੀ ਦਾ ਬਹੁਤ ਵੱਡਾ ਅਸਰ ਹੁੰਦਾ ਹੈ। ਜੇ ਤੁਸੀਂ ਬਹੁ ਗਿਣਤੀ ਦੇ ਨਾਲ ਥੋੜ੍ਹੀ ਗਿਣਤੀ ਲੈ ਕਰਕੇ ਤੁਸੀਂ ਮੱਥਾ ਲਾਓਗੇ ਜੰਗ ਕਰੋਗੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਬਹੁ ਗਿਣਤੀ ਜਿਹੜੀ ਹੈ ਹਿੰਦੂਆਂ ਦੀ ਅਤੇ ਮੁਸਲਮਾਨਾਂ ਦੀ ਸੀ ਅਤੇ ਸਾਰਾ ਹਿੰਦੂਆਨਾ ਜਿਹੜਾ ਹੈ ਤਕਰੀਬਨ ਉਹ ਆ ਕਰਕੇ ਬਾਬਾ ਜੀ ਦੀ ਤਾਬਿਆ ਦੇ ਵਿੱਚ ਰਲ ਗਿਆ। ਜਿਹੜੇ ਸਰਕਾਰ ਤੋਂ ਦੁਖਿਆਰੇ ਲੋਕ ਜਿਹੜੇ ਹਨ ਜਿਨ੍ਹਾਂ ਨੂੰ ਕਸ਼ਟਾਂ ਪ੍ਰਾਪਤ ਹੋਏ ਬਹੁਤ ਜ਼ਿਆਦਾ ਜਿਨ੍ਹਾਂ ਦੇ ਉੱਤੇ ਅੱਤਿਆਚਾਰ ਹੋਇਆ ਉਹ ਸਾਰੇ ਜਿਹੜੇ ਆ ਕਰਕੇ ਬਾਬਾ ਜੀ ਦੀ ਤਾਬਿਆ ਦੇ ਵਿੱਚ ਰਲ ਗਏ ਅਤੇ ਦੂਜੇ ਪਾਸੇ ਜਿਹੜੇ ਕਈ ਬੇਈਮਾਨ ਹਿੰਦੂ ਰਾਜੇ ਸਨ ਉਹਨਾਂ ਨੂੰ ਵੀ ਡੰਡ ਦਿੱਤਾ ਗਿਆ। ਲੇਕਿਨ ਉਹਨਾਂ ਦੀ ਗਿਣਤੀ ਜ਼ਿਆਦੀ ਨਹੀਂ ਹੈ, ਜ਼ਿਆਦੀ ਜਿਹੜੀ ਹੈ ਤੁਰਕ ਜਿਹੜੇ ਹਨ ਉਹਨਾਂ ਦੀ ਗਿਣਤੀ ਹੈ। ਇਸ ਤਰ੍ਹਾਂ ਫਿਰ ਇਹ ਬਹੁਤ ਵੱਡਾ ਸਮੂਹ ਬਹੁਤ ਵੱਡਾ ਜਥਾ ਲੈ ਕਰਕੇ ਜਿੰਨੇ ਵੀ ਗੁਰੂ ਦਰੋਹੀ ਆਦਿਕ ਬੇਈਮਾਨ ਜਿਹੜੇ ਰਾਜੇ ਹਨ ਜਿਹੜੇ ਹੱਕ ਸੱਚ ਦੇ ਨਾਲ ਨਿਆਂ ਨਹੀਂ ਕਰਦੇ ਬੇਈਮਾਨੀਆਂ ਕਰਦੇ ਹਨ ਉਹਨਾਂ ਦਾ ਸੋਧਾ ਲਾਉਣਾ ਕੀਤਾ ਅਤੇ ਜਿਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ ਨਾ ਸਭ ਸੁਖਾਲੀ ਉੱਠੀਆ ਇਹੋ ਹੋਆ ਹਲੇਮੀ ਰਾਜ ਜੀਓ ਅਤੇ ਬਾਬਾ ਜੀ ਨੇ ਹਲੇਮੀ ਰਾਜ ਜਿਹੜਾ ਹੈ ਉਹਦੀ ਸਥਾਪਨਾ ਕਰਨੀ ਕੀਤੀ ਹੈ। ਸਾਰਿਆਂ ਨੂੰ ਆਨੰਦ ਦਿੱਤਾ ਹੈ, ਸਾਰਿਆਂ ਨੂੰ ਖੁਸ਼ੇ ਦੇਣੇ ਕੀਤੇ ਹਨ। ਫਿਰ ਉੱਥੋਂ ਹੀ ਪਿਆਰਿਓ ਕਿਉਂਕਿ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਕਿ ਜ਼ਮੀਨ ਦਾ ਮਾਲਕਾਨਾ ਹੱਕ ਜਿਹੜਾ ਹੈ ਜਿਹੜੇ ਜਾਗੀਰਦਾਰ ਹੋਇਆ ਕਰਦੇ ਸਨ ਵੱਡੇ ਜਿਹੜੇ ਆਲੋਕ ਹੋਇਆ ਕਰਦੇ ਸੀ ਨਾ ਰਾਜੇ ਰਜਵਾੜੇ ਉਹਨਾਂ ਦਾ ਹੀ ਹੱਕ ਹੁੰਦਾ ਸੀ, ਉਹਨਾਂ ਦੀਆਂ ਪ੍ਰੋਪਰਟੀਆਂ ਹੁੰਦੀਆਂ। ਜਿਹੜੇ ਸਮਝੋ ਖੇਤੀਬਾੜੀ ਕਰਨ ਵਾਲੇ ਸਮਝੋ ਤੁਸੀਂ ਖੇਤੀ ਕਰ ਰਹੇ ਹੋ, 100 ਕਿੱਲਾ ਤੁਹਾਨੂੰ ਦਿੱਤਾ ਗਿਆ ਅਤੇ ਇਹ ਹੀ ਕਿਹਾ ਜਾਂਦਾ ਕਿ ਭਾਈ ਤੂੰ ਇਹਦੇ ਵਿੱਚ ਖੇਤੀ ਕਰ ਸਕਦਾ, ਖੇਤੀ ਕਰ ਅਤੇ ਖੇਤੀ ਦੇ ਵਿੱਚੋਂ ਅਤੇ 50% ਜਿਹੜਾ ਜਾਂ ਉਹ ਤੋਂ ਵੱਧ ਤੈਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਇਹ ਜਿਹੜਾ ਮਾਲ ਧਨ ਜਿਹੜਾ ਦੇਣਾ ਪਵੇਗਾ, ਅਨਾਜ ਦੇਣਾ ਪਵੇਗਾ, ਬਾਕੀ ਤੂੰ ਆਪਣੇ ਨਿਰਵਾਹ ਦੇ ਲਈ ਰੱਖ ਸਕਦਾ। ਫਿਰ ਇਹ ਵੀ ਕਿਹਾ ਜਾਂਦਾ ਸੀ ਕਿ ਤੇ ਜ਼ਮੀਨ ਦੇ ਮਾਲਕ ਅਸੀਂ ਹਾਂ, ਜਦੋਂ ਮਰਜ਼ੀ ਇਹ ਜ਼ਮੀਨ ਅਸੀਂ ਛੀਨ ਸਕਦੇ ਹਾਂ। ਇੱਕ ਵੀ ਵਿਅਕਤੀ ਜਿਹੜਾ ਨਾ ਪਿਆਰਿਓ ਉਹਨਾਂ ਨੂੰ ਜ਼ਮੀਨ ਦਾ ਮਾਲਕਾਨੀ ਹੱਕ ਜਿਹੜਾ ਇਲਾਕੇ ਦੇ ਵਿੱਚ ਪ੍ਰਾਪਤ ਨਹੀਂ ਹੋਇਆ। ਜਿਸ ਤਰ੍ਹਾਂ ਮੈਂ ਅੱਜ ਦੇ ਰੂਪ ਦੇ ਵਿੱਚ ਬੇਨਤੀ ਕਰਨਾ ਕਰਾਂ, ਹੁਣ ਆਪਾਂ ਕਹਿੰਦੇ ਹਾਂ ਕਿ ਭਾਈ ਤੁਹਾਡੇ ਕੋਲ ਕਿੰਨੀ ਕੁ ਪ੍ਰੋਪਰਟੀ ਹੈ। ਕੋਈ ਵਿਅਕਤੀ ਬੋਲੇਗਾ ਜੀ ਮੇਰਾ ਇੰਨਾ ਵੱਡਾ ਘਰ ਹੈ, ਮੇਰੇ ਇੰਨੇ ਪਲੋਟ ਹਨ, ਇਹ ਇਸ ਪਾਸੇ ਇੰਨੀ ਖੇਤੀ ਹੈ, ਉਸ ਪਾਸੇ ਇੰਨੀ ਖੇਤੀ ਹੈ, ਮੈਂ ਇਸ ਇਲਾਕੇ ਦਾ ਜਾਂ ਇਹ ਖੇਤੀਬਾੜੀ ਦਾ ਪ੍ਰੋਪਰਟੀ ਦਾ ਮੈਂ ਮਾਲਕ ਹਾਂ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਕਿਸੇ ਨੂੰ ਪੁੱਛੋ ਕਿ ਭਾਈ ਤੇਰੀ ਕਿੰਨੀ ਪ੍ਰੋਪਰਟੀ ਹੈ, ਉਹ ਇਹੀ ਬੋਲੇਗਾ ਨਹੀਂ ਭਾਈ ਮੇਰੀ ਤਾਂ ਕੋਈ ਪ੍ਰੋਪਰਟੀ ਨਹੀਂ ਹੈ, ਕਿਉਂਕਿ ਮਾਲਕਾਂ ਨਾਲ ਹੱਕ ਹੀ ਨਹੀਂ ਹੋਇਆ ਕਰਦਾ। ਫਿਰ ਬਾਬਾ ਜੀ ਨੇ ਫਿਰ ਇਹ ਜੁਗਤ ਲਗਾ ਕਰਕੇ ਜਿੰਨੇ ਵੀ ਇਹ ਲੋਕ ਜਿਹੜੇ ਹਨ ਸਮਝੋ ਕੋਈ 100 ਕਿੱਲੇ ਦੇ ਉੱਤੇ ਖੇਤੀ ਕਰਦਾ ਉਹ ਜ਼ਮੀਨ ਉਹਨੂੰ ਅਲਾਟ ਕਰ ਦਿੱਤੀ ਕਿ ਭਾਈ ਹੁਣ ਇੱਥੋਂ ਦਾ ਮਾਲਕ ਤੂੰ ਹੈ, ਤੂੰ ਜੋ ਮਰਜ਼ੀ ਕਰ ਸਕਦਾ, ਜਿਸ ਤਰ੍ਹਾਂ ਤੂੰ ਖੇਤੀਬਾੜੀ ਕਰ ਸਕਦਾ, ਆਹ ਘਰ ਜਿਹੜਾ ਅਤੇ ਇਹ ਘਰ ਦਾ ਤੂੰ ਮਾਲਕ ਬਣ ਗਿਆ। ਇਸ ਕਰਕੇ ਲੋਕ

0: ਬਾਬਾ ਬੰਦਾ ਸਿੰਘ ਜੀ ਦੇ ਸੰਗੀ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਆ ਜਿਹੜੇ ਬਾਬਾ ਵਿਨੋਦ ਸਿੰਘ ਜੀ ਹੋ ਗਿਆ ਤੇ ਇਹਨਾਂ ਨੂੰ ਬਾਬਾ ਕਾਨ ਸਿੰਘ ਜੀ ਆਦਿਕ, ਇਹ ਜਿਹੜੇ ਗੁਰੂ ਕੇ ਸਿੱਖ ਬਾਜ ਸਿੰਘ ਜੀ, ਆਲੀ ਸਿੰਘ, ਮਾਲੀ ਸਿੰਘ ਆਦਿਕ, ਇਹ ਸਿੰਘਾਂ ਦੀ ਤੁਸੀਂ ਤਾਬਿਆ ਦੇ ਵਿੱਚ ਰਹਿਣਾ ਤੇ ਨਾਲ ਇਹਨਾਂ ਨੂੰ ਫਿਰ ਪੰਜ ਪਿਆਰਿਆਂ ਦਾ, ਪੰਜ ਸਿੰਘਾਂ ਦਾ ਜਥੇਦਾਰ ਸਥਾਪਿਤ ਕੀਤਾ ਸੀ ਬਾਬਾ ਵਿਨੋਦ ਸਿੰਘ ਜੀ ਨੂੰ, ਜੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ ਬੰਸ਼ ਦੇ ਵਿੱਚੋਂ ਸਨ। ਸਤਿਗੁਰੂ ਮਹਾਰਾਜ ਜੀ ਨੇ ਪਿਆਰੇ ਉਹ ਸਹਾਇਕ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇਣਾ ਕੀਤਾ, ਜਿਸ ਤਰ੍ਹਾਂ ਕਿ ਰਾਜਾ ਹੁੰਦਾ, ਰਾਜੇ ਦੇ ਨਾਲ ਵਜ਼ੀਰ ਹੁੰਦਾ, ਵਜ਼ੀਰ ਦਾ ਕੰਮ ਹੁੰਦਾ ਕਿ ਮੈਂ ਰਾਜੇ ਦੀ ਸਹਾਇਤਾ ਕਰਨਾ ਕਰਾਂ, ਇਸ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਨੂੰ ਸਹਾਇਕ ਦੇ ਰੂਪ ਦੇ ਵਿੱਚ ਨਿਯੁਕਤ ਕਰਨਾ ਕੀਤਾ।
1: ਯੋਗ ਉਪਦੇਸ਼ਨ ਕਯੋ,
0: ਉਹ ਜਥਾ ਯੋਗ ਉਪਦੇਸ਼ ਕਰਦੇ ਸੀ, ਭਾਵ ਕਿ ਬਾਬਾ ਜੀ ਨੂੰ ਇੱਥੋਂ ਭੇਜਣ ਤੋਂ ਪਹਿਲਾਂ ਮਹਾਰਾਜ ਨੇ ਕਹਿ ਦਿੱਤਾ ਕਿ ਕੋਈ ਵੀ ਕੰਮ ਕਰਨਾ ਨਾ ਤੇ ਸਭ ਕਰਮਨ ਕੇ ਪ੍ਰਥਮ ਹੀ ਵਿਚਾਰ ਸਰਵ ਸ੍ਰੇਸ਼ਟ। ਇਹ ਮਹਾਂਪੁਰਖ ਹਨ, ਇਹ ਪੰਜ ਸਿੰਘ ਸਾਹਿਬਾਨ ਹਨ, ਇਹਨਾਂ ਦੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰਨਾ ਹੈ। ਜੇ ਇਹਨਾਂ ਨੇ ਕਹਿ ਦਿੱਤਾ ਕਿ ਹਾਂ ਬੰਦਾ ਸਿੰਘ ਜੀ ਆਹ ਕੰਮ ਕਰਨਾ ਤੇ ਉਹ ਕੰਮ ਕਰਨਾ ਹੈ, ਜੇ ਕਹਿ ਦਿੱਤਾ ਕਿ ਨਹੀਂ ਭਾਈ ਇਹ ਕੰਮ ਨਹੀਂ ਕਰਨਾ ਤੇ ਉਸ ਵੇਲੇ ਉਸ ਪਾਸੇ ਨਹੀਂ ਜਾਣਾ, ਉਹ ਤੋਂ ਬਚ ਕੇ ਰਹਿਣਾ। ਇਸ ਤਰ੍ਹਾਂ ਇਹਨਾਂ ਨੂੰ, ਕਿਉਂਕਿ ਵੱਡੇ ਕੰਮ ਕਰਨੇ ਨਾ ਪਿਆਰੇ, ਉਹ ਸਹਾਇਕਾਂ ਦੀ ਲੋੜ ਹੁੰਦੀ ਹੈ, ਸਹਾਇਕ ਜਿਹੜੇ ਹੁੰਦੇ ਨਾ ਨਾਲ ਦੇ ਬੰਦੇ ਜਿਹੜੇ ਹਨ, ਸਲਾਹ ਮਸ਼ੌਰਾ ਕਰਨ ਵਾਲੇ, ਸਲਾਹਾਂ ਦੇਣ ਵਾਲੇ, ਉਹ ਜੇ ਚੰਗੇ ਹੋਣ ਤੇ ਪਿਆਰਿਓ ਫਿਰ ਉਹ ਰਾਜੇ ਦੀ ਜੈ ਜੈਕਾਰ ਹੁੰਦੀ ਹੈ। ਜਿਹੜੇ ਸਹਾਇਕ ਚੰਗੇ ਨਹੀਂ ਹੁੰਦੇ ਨਾ ਪਿਆਰਿਓ, ਸੱਚ ਜਾਣੋ ਉਹ ਰਾਜੇ ਦਾ ਪੱਠਾ ਪਾ ਦਿੰਦੇ। ਫਿਰ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਕਈ ਵਾਰੀ ਵੇਖੀਦਾ ਹੈ ਕਿ ਨਹੀਂ ਜੀ ਰਾਜਾ ਤਾਂ ਚੰਗਾ ਸੀ, ਕਈ ਵਾਰੀ ਕਹਿੰਦੇ ਨਾ ਸੁਣਿਆ ਹੋਵੇਗਾ ਆਪ ਜੀ ਨੇ ਜੀ ਕਿ ਨਹੀਂ ਜੀ ਉਹ ਤਾਂ ਬੰਦਾ ਇੰਨਾ ਮਾੜਾ ਨਹੀਂ ਸੀ, ਨਾਲ ਦੇ ਬੜੇ ਬੇਈਮਾਨ ਸੀ, ਨਾਲ ਦੇ ਬਹੁਤ ਖਰਾਬਾ ਕਰਦੇ ਸਨ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਨਾਲ ਭੇਜਿਆ, ਕਿਹਾ ਕਿ ਇਹਨਾਂ ਦੇ ਹੁਕਮ ਦੇ ਵਿੱਚ ਚੱਲਣਾ। ਮੈਂ ਪਿਆਰਿਓ ਇੱਕ ਬੇਨਤੀ ਕਰਨਾ ਕਰਾਂ, ਖਾਸ ਕਰਕੇ ਚਾਣਕਿਆ ਨੀਤੀ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਚਾਣਕ ਦੇ ਜੀਵਨ ਦੇ ਵਿੱਚ ਪਿਆਰਿਓ ਤੇ ਇੱਕ ਬੜੀ ਪਿਆਰੀ ਜੀ ਘਟਨਾ ਆਉਂਦੀ ਹੈ। ਉਹਨੇ ਕੀ ਕਰਨਾ ਕੀਤਾ, ਜਿਹੜਾ ਇਹ ਆਰਿਆਭੱਟ ਜਿਹੜੇ ਰਾਜੇ ਜਿਹੜੇ ਸੀ ਨਾ, ਜਿਹਨਾਂ ਦੀ ਉਹਨੇ ਸਥਾਪਨਾ ਕਰਨੀ ਕੀਤੀ ਹੈ, ਚੰਦਰਗੁਪਤ ਆਦਿਕ, ਤੇ ਉਹਨੇ ਕੀ ਕੀਤਾ, ਇੱਕ ਵਾਰੀ ਪ੍ਰੀਖਿਆ ਲੈਣ ਦੇ ਲਈ ਤੇ ਉਹਨਾਂ ਉਹਨੂੰ ਕਿਹਾ ਕਿ ਭਾਈ ਆ ਮੈਂ ਤੈਨੂੰ ਇੱਕ ਨਾਲ ਦਿਆਂ ਦਾ ਜਥਾ ਦੇ ਰਿਹਾ ਤੇ ਤੂੰ ਨਾ ਇਹਨਾਂ ਦੇ ਅਧੀਨ ਰਹਿ ਕਰਕੇ ਚੱਲਣਾ ਤੇ ਮੈਂ ਤੈਨੂੰ ਦੋ ਜਥੇ ਦੇਵਾਂਗਾ ਤੇ ਫਿਰ ਬਾਅਦ ਦੇ ਵਿੱਚ ਤੂੰ ਚੋਣ ਕਰਨੀ ਹੈ ਕਿ ਭਾਈ ਕਿਹੜਾ ਜਥਾ ਜਿਹੜਾ ਹੈ ਆਪਣੇ ਸਹਾਇਕ ਦੇ ਰੂਪ ਦੇ ਵਿੱਚ ਤੂੰ ਰੱਖੇਗਾ।

0: ਨਾਲ ਦੇ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਹਨ। ਫਿਰ ਪਿਆਰਿਓ ਕੀ ਹੋਇਆ, ਥੋੜੇ ਦਿਨਾਂ ਤੋਂ ਬਾਅਦ ਚਾਣਕਿਆ ਨੇ ਕਹਿੰਦੇ ਕਿ ਦੂਜੇ ਬੰਦੇ ਜਿਹੜੇ ਹਨ ਉਹਨਾਂ ਦਾ ਜਥਾ ਲਾਇਆ, ਦੋ ਚਾਰ ਪੰਜ ਜਿਹੜੇ ਬੰਦੇ ਉਹਨਾਂ ਦਾ ਜਥਾ ਲਾਇਆ ਤੇ ਕਹਿਣ ਲੱਗਾ ਰਾਜੇ ਤੇ ਹੁਣ ਇਹਨਾਂ ਨੂੰ ਨਾਲ ਰੱਖ ਤੇ ਵੇਖ, ਫਿਰ ਬਾਅਦ ਦੇ ਵਿੱਚ ਮੈਨੂੰ ਦੱਸ ਕਿ ਇਹ ਬੰਦਿਆਂ ਨੂੰ ਨਾਲ ਰੱਖਣਾ ਕਿ ਉਹ ਬੰਦਿਆਂ ਨੂੰ ਨਾਲ ਰੱਖਣਾ। ਹੁਣ ਜਿਹੜਾ ਦੂਜਾ ਜਥਾ ਜਿਹੜਾ ਸੀ ਨਾ ਪਿਆਰਿਓ, ਇਹ ਬੰਦੇ ਜਿਹੜੇ ਨਾ ਅਣਖੀਲੇ ਸਨ ਤੇ ਹੱਕ ਸੱਜ ਦੇ ਉੱਤੇ ਦੂਰ ਅੰਦੇਸ਼ੀ ਇਹ ਰੱਖਣ ਵਾਲੇ ਲੋਕ ਆ। ਕਈ ਵਾਰੀ ਰਾਜਾ ਬੋਲਦਾ ਕਿ ਭਾਈ ਆਪਾਂ ਇਹ ਕੰਮ ਕਰਨਾ, ਉਹ ਰੋਕ ਦਿੰਦੇ, ਕਹਿ ਦਿੰਦੇ ਰਾਜਨ ਇੰਜ ਨਹੀਂ ਕਰਨਾ ਚਾਹੀਦਾ, ਇੰਜ ਨਾ ਕਰ। ਕਈ ਵਾਰੀ ਰਾਜਾ ਕਹਿੰਦਾ ਜੀ ਮੈਂ ਇਹ ਕੰਮ ਨਹੀਂ ਕਰਨਾ ਜੀ, ਇਹ ਸਾਨੂੰ ਨਹੀਂ ਕਰਨਾ ਚਾਹੀਦਾ, ਉਹ ਕਹਿ ਦਿੰਦੇ ਨਾ ਨਾ ਨਾ ਇਹ ਕੰਮ ਤੂੰ ਕਰ। ਭਾਵ ਕਿ ਕਈ ਵਾਰੀ ਨਾ ਉਹਦਾ ਵਚਨ ਨਹੀਂ ਮੰਨਣਾ, ਉਹਨੂੰ ਕਹਿਣਾ ਕਿ ਨਹੀਂ ਇਹ ਕਰ, ਕਈ ਵਾਰੀ ਉਹ ਕਹਿੰਦਾ ਜੀ ਕਰਨਾ ਤੇ ਕਹਿ ਦਿੰਦੇ ਨਹੀਂ ਕਰਨਾ। ਉਹਨੂੰ ਬੜਾ ਗੁੱਸਾ ਚੜਿਆ, ਚੜ ਕਰਕੇ ਫਿਰ ਬਾਅਦ ਦੇ ਵਿੱਚ ਸਮਾਂ ਜਦੋਂ ਖਤਮ ਹੋਇਆ, ਕਹਿਣ ਲੱਗਾ ਜੀ ਇਹ ਬੰਦਿਆਂ ਨੂੰ ਮੈਂ ਆਪਣੇ ਨਾਲ ਨਹੀਂ ਰੱਖਣਾ, ਇਹ ਤਾਂ ਮੇਰਾ ਹੁਕਮ ਹੀ ਨਹੀਂ ਮੰਨਦੇ ਹਨ, ਮੇਰੇ ਹੁਕਮ ਦੇ ਵਿੱਚ ਹੀ ਨਹੀਂ ਚੱਲਦੇ ਹਨ, ਇਹਨਾਂ ਨੂੰ ਰੱਖਣ ਦਾ ਕੀ ਫਾਇਦਾ ਹੈ, ਇਹ ਤਾਂ ਗਲਤ ਬੰਦੇ ਹਨ। ਪਹਿਲਾ ਜਿਹੜਾ ਜੱਥਾ ਜਿਹੜਾ ਜੋ ਮੇਰੀ ਹਾਂ ਦੇ ਵਿੱਚ ਹਾਂ ਮਿਲਾਉਂਦੇ, ਮੈਂ ਉਹਨਾਂ ਨੂੰ ਆਪਣੇ ਨਾਲ ਰੱਖਣਾ ਹੈ। ਅਤੇ ਫਿਰ ਉਸ ਵੇਲੇ ਕਹਿੰਦੇ ਚਾਣਕਿਆ ਕਹਿਣ ਲੱਗਾ ਕਿ ਦੇਖ ਭਾਈ ਇੱਕ ਗੱਲ ਯਾਦ ਰੱਖ, ਜੇ ਤੂੰ ਲੰਬੇ ਸਮੇਂ ਤੱਕ ਰਾਜ ਕਰਨਾ ਹੈ, ਆਪਣਾ ਨਾਮ ਬਣਾਉਣਾ ਹੈ, ਆਪਣਾ ਨਾਮ ਰੌਸ਼ਨ ਕਰਨਾ, ਵਧੀਆ ਰਾਜ ਪ੍ਰਬੰਧ ਕਰਨਾ, ਤੇ ਫਿਰ ਆਪਣੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਬੰਦਿਆਂ ਨੂੰ ਆਪਣੇ ਨਾਲ ਨਾ ਰੱਖਣਾ ਕਰ, ਕਿਉਂਕਿ ਇਹ ਚਾਪਲੂਸ ਬੰਦੇ ਹੁੰਦੇ ਹਨ। ਇਹ ਚਾਪਲੂਸ ਬੰਦੇ ਹੁੰਦੇ ਹਨ, ਇਹਨਾਂ ਨੇ ਕੀ ਕਰਨਾ, ਜੋ ਵੀ ਤੂੰ ਬੋਲੇਗਾ ਜੀ ਇਹਨੇ ਹਾਂ ਦੇ ਵਿੱਚ ਹਾਂ ਕਰਨੀ ਹੈ, ਤੇ ਇਹਦੇ ਨਾਲ ਸੱਚ ਅਤੇ ਝੂਠ ਦਾ ਨਿਰਣਾ ਨਹੀਂ ਹੋਵੇਗਾ, ਇਹਨਾਂ ਨੇ ਤੇਰਾ ਇਹੋ ਜਿਹਾ ਪੱਠਾ ਪਾ ਦੇਣਾ ਹੈ ਤੇ ਫਿਰ ਤੂੰ ਖਤਮ ਹੋ ਜਾਵੇਗਾ। ਜੇ ਤੂੰ ਵਧੀਆ ਰਾਜ ਪ੍ਰਬੰਧ ਕਰਨਾ ਚਾਹੁੰਦਾ, ਇਹੋ ਜਿਹੇ ਬੰਦੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਬੋਲਣ ਵਾਲੇ, ਮੂੰਹ ਦੇ ਉੱਤੇ ਬੋਲਣ ਵਾਲਿਆਂ ਨੂੰ ਨਾਲ ਰੱਖ, ਬੇਸ਼ੱਕ ਇਹ ਕੌੜੇ ਹੋਣਗੇ, ਚੰਗਾ ਨਹੀਂ ਲੱਗੇਗਾ ਕਿ ਨਹੀਂ ਜੀ ਕੌੜਾ ਬੋਲਦੇ, ਮੇਰਾ ਵਚਨ ਨਹੀਂ ਮੰਨਦੇ, ਲੇਕਿਨ ਦੂਰ ਅੰਦੇਸ਼ੀ ਦੇ ਨਾਲ ਵੇਖਿਆ ਜਾਵੇ ਇਹਨੇ ਤੇਰਾ ਰਾਜ ਪ੍ਰਬੰਧ ਬਹੁਤ ਵਧੀਆ ਸੁਚਾਰੂ ਢੰਗ ਦੇ ਨਾਲ ਚਲਾਉਣਾ ਹੈ। ਸੋ ਕਹਿਣ ਦਾ ਮਤਲਬ ਕਿ ਨਾਲ ਦੇ ਜਿਹੜੇ ਹੁੰਦੇ, ਜੇ ਵਧੀਆ ਰਾਜ ਕਰਨਾ ਤੇ ਨਾਲ ਦੇ ਜਿਹੜੇ ਪਿਆਰੇ ਉਹ ਬੇਬਾਕੀ ਵਾਲੇ ਬੰਦੇ ਹੋਣੇ ਚਾਹੀਦੇ, ਸੱਚ ਨੂੰ ਸੱਚ ਝੂਠ ਨੂੰ ਝੂਠ ਬੋਲਣ ਵਾਲੇ। ਇਸ ਤਰ੍ਹਾਂ ਹੀ ਬਾਬਾ ਵਿਨੋਦ ਸਿੰਘ ਜੀ ਜਿਹੜੇ ਹਨ, ਉਹਨਾਂ ਦੀ ਤਾਬਿਆ ਦੇ ਵਿੱਚ ਦਿੱਤਾ ਤੇ ਕਿਹਾ ਕਿ ਬੰਦਾ ਸਿੰਘ ਜੀ ਕੋਈ ਵੀ ਕੰਮ ਕਰਨਾ ਇਹਨਾਂ ਮਹਾਂਪੁਰਖਾਂ ਤੋਂ ਪੁੱਛ ਲੈਣਾ ਕਰ, ਤੇ ਜਿੱਥੇ ਕਿੱਥੇ ਨਾ ਤੈਨੂੰ ਲੋੜ ਪਵੇਗੀ ਨਾ ਇਹਨਾਂ ਨੇ ਤੇਰੀ ਸਹਾਇਤਾ ਕਰਨੀ ਹੈ। ਕੋਈ ਵੀ ਗੱਲ ਹੋਵੇ ਨਾ ਤੇ ਬਾਬਾ ਵਿਨੋਦ ਸਿੰਘ ਜੀ ਆਦਿਕ ਨਾ ਉਹਨੂੰ ਸਲਾਹ ਦਿੰਦੇ, ਕਹਿੰਦੇ ਕਿ ਬੰਦਾ ਸਿੰਘ ਹੁਣ ਇਹ ਕਰਨਾ ਹੈ ਆਪਾਂ ਨੇ, ਬੰਦਾ ਸਿੰਘ ਇਹ ਆਪਾਂ ਨੇ ਨਹੀਂ ਕਰਨਾ ਹੈ। ਜਦੋਂ ਬਾਬਾ ਬੰਦਾ ਸਿੰਘ ਨੇ ਵਿਆਹ ਕਰਾਉਣਾ ਕੀਤਾ ਤੇ ਬਾਬਾ ਵਿਨੋਦ ਸਿੰਘ ਜੀ ਨੇ ਵਚਨ ਕੀਤਾ, ਕਹਿਣ ਲੱਗੇ ਬੰਦਾ ਸਿੰਘ ਇਹ ਕੰਮ ਨਾ ਕਰ, ਭਾਈ ਮਹਾਰਾਜ ਨੇ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਭਾਈ ਤੂੰ ਆ ਜਤ ਸਤ ਦੇ ਵਿੱਚ ਕਾਇਮ ਰਹਿਣਾ ਕਰ, ਲੇਕਿਨ ਨਾ ਤੂੰ ਇਹ ਕੰਮ ਜੋ ਗਲਤ ਕਰ ਰਿਹਾ ਇਹ ਕੰਮ ਤੂੰ ਨਾ ਕਰਨਾ ਕਰ। ਇਹਨੇ ਫਿਰ ਬਾਬਾ ਵਿਨੋਦ ਸਿੰਘ ਜੀ ਨੇ ਬਹੁਤ ਜ਼ਿਆਦਾ ਵਰਜਨਾ ਕੀਤੀ, ਰੋਕਣਾ ਕੀਤਾ, ਲੇਕਿਨ ਬੰਦਾ ਸਿੰਘ ਜੀ ਨਹੀਂ ਰੁਕੇ ਹਨ। ਫਿਰ ਉਹ ਤੋਂ ਬਾਅਦ ਬੜਾ ਸਮਝਾਉਣਾ ਕੀਤਾ, ਬੇਬਾਕੀ ਦੇ ਨਾਲ ਬੋਲਦੇ ਰਹੇ, ਜੇ ਪਿਆਰੇ ਕੋਈ ਚਾਪਲੂਸ ਬੰਦਾ ਹੁੰਦਾ ਨਾ ਤੇ ਉਹ ਕਹਿੰਦਾ ਕਿ ਦੇਖ ਬੰਦਾ ਸਿੰਘ ਚੰਗਾ ਕੀਤਾ, ਇੱਕ ਨਹੀਂ ਔਰ ਕਈ ਵਿਆਹ ਕਰਨਾ ਕਰ, ਆਹ ਵੀ ਕਰ ਉਹ ਵੀ ਕਰ, ਲੇਕਿਨ ਇਹਦੇ ਨਾਲ ਬਹੁਤ ਜ਼ਿਆਦਾ ਅਹਿੱਤ ਹੋਣਾ ਸੀ। ਬਾਬਾ ਵਿਨੋਦ ਸਿੰਘ ਜੀ ਨੇ ਐਨ ਸਾਹਮਣੇ ਆ ਕਰਕੇ ਕਿਹਾ, ਬੇਸ਼ੱਕ ਪਿਆਰਿਓ ਬੰਦਾ ਸਿੰਘ ਜਥੇਦਾਰ ਹੈ, ਆਪਾਂ ਕਹਿ ਸਕਦੇ ਹਾਂ ਸਿੱਖ ਸਲਤਨਤ ਦਾ ਰਾਜਾ ਹੈ। ਬਾਬਾ ਵਿਨੋਦ ਸਿੰਘ ਜੀ ਦੀ ਵੇਖਿਆ ਜਾਵੇ ਤੇ ਕੀ ਗੱਲ ਹੈ, ਪਿਆਰਿਓ ਤਾਂ ਸਹਾਇਕ ਹਨ, ਫਿਰ ਵੀ ਉਹਨਾਂ ਨੇ ਬੇਬਾਕੀ ਦੇ ਨਾਲ ਉਹਨੂੰ ਚੇਤੇ ਕਰਾਇਆ, ਕਿਉਂਕਿ ਹੱਕ ਸੱਚ ਦੇ ਉੱਤੇ ਖੜਨ ਵਾਲੇ ਹਨ। ਬੇਬਾਕੀ ਦੇ ਨਾਲ ਬੋਲਿਆ, ਬੰਦਾ ਸਿੰਘ ਤੂੰ ਇੰਜ ਨਾ ਕਰਨਾ ਕਰ।
1: ਇਸੇ ਰੀਤੇ ਕਡੋਰਾ
0: ਇਸ ਤਰ੍ਹਾਂ ਹੀ ਪਿਆਰਿਓ ਕੀ ਹੋਇਆ, ਪਹਿਲਾ ਵਿਆਹ ਕਰਨਾ ਕੀਤਾ, ਫਿਰ ਦੂਜੇ ਪਾਸੇ ਇਸ ਤਰ੍ਹਾਂ ਹੀ ਇੱਕ ਵਾਰੀ ਜੰਗ ਜਦੋਂ ਹੋਈ ਸੀ ਉਹਨਾਂ

0: ਪੇਸ਼ਕਸ਼ ਦੇ ਲਈ ਉਹਨਾਂ ਨੂੰ ਖੁਸ਼ ਕਰਨ ਦੇ ਲਈ ਆਪਣੇ ਬੱਚੀ ਦਾ ਡੋਲਾ ਭੇਜਣਾ ਕੀਤਾ। ਬੰਦਾ ਸਿੰਘ ਜੀ ਨੇ ਫਿਰ ਇਹ ਉਹਦੇ ਨਾਲ ਵੀ ਵਿਆਹ ਕਰਨਾ ਠਾਣ ਲਿਆ ਕਿ ਚਲੋ ਇਹਦੇ ਨਾਲ ਵੀ ਆਪਾਂ ਵਿਆਹ ਕਰ ਲੈਣਾ ਕਰੀਏ।
1: ਵਿਨੋਦ ਸਿੰਘ ਝਿੜਕ ਹਟਾ
0: ਤੇ ਬਾਬਾ ਵਿਨੋਦ ਸਿੰਘ ਜੀ ਨੇ ਫਿਰ ਝਿੜਕਾਂ ਪਾਈਆਂ, ਉਹਨੂੰ ਫਿਰ ਬਹੁਤ ਝਿੜਕਾਂ ਪਾਈਆਂ ਸਖਤੀ ਦੇ ਨਾਲ, ਕਿਹਾ ਕਿ ਬੰਦਿਆ ਇਹ ਕੰਮ ਤੇ ਤੂੰ ਬੰਦੇ ਵਾਲੇ ਨਹੀਂ ਕਰ ਰਿਹਾ, ਗਲਤ ਕੰਮ ਕਰ ਰਿਹਾ। ਲੇਕਿਨ ਪਿਆਰਿਓ ਕੀ ਹੋਇਆ, ਬਾਬਾ ਬੰਦਾ ਸਿੰਘ ਇਹਨਾਂ ਦੇ ਅੰਦਰ ਅਹੰਕਾਰ ਆ ਗਿਆ। ਹੋਈ ਜਾਂਦਾ ਪਿਆਰਿਓ, ਜੋ ਕਹਿੰਦੇ ਨਾ ਐਸੋ ਕੋ ਜਨਮਿਓ ਭਾਉ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਮਹਾਂਪੁਰਖਾਂ ਦੇ ਸਤਿਪੁਰਖਾਂ ਦੇ ਜਿਹੜੇ ਹਨ ਇਹ ਬਚਨ ਆਪਾਂ ਪੜ੍ਹਦੇ ਹਾਂ, ਤੇ ਸੰਸਾਰ ਦੇ ਵਿੱਚ ਇਹੋ ਜਿਹਾ ਕਿਹੜਾ ਮਾਈਕਾ ਲਾਲ ਜੰਮ ਪਿਆ ਜਿਹਨੂੰ ਪ੍ਰਭਤਾ ਵੀ ਆ ਜਾਵੇ ਤੇ ਅਹੰਕਾਰ ਨਾ ਆਵੇ। ਬੰਦੇ ਕੋਲ ਥੋੜ੍ਹੀ ਕੋ ਪ੍ਰਭਤਾ ਚਾਤੁਰਤਾ ਆਈ ਤੇ ਉਹਦਾ ਅਹੰਕਾਰ ਸੱਤਵੇਂ ਆਕਾਸ਼ ਦੇ ਉੱਤੇ ਚੱਲ ਜਾਂਦਾ। ਹੁਣ ਇੰਨੀ ਵੱਡੀ ਸਲਤਨਤ ਦੇ ਮਾਲਕ

0: ਬਾਬਾ ਜੀ ਨੇ ਵਿਨੋਦ ਸਿੰਘ ਜੀ ਨੇ ਬੜਾ ਸਮਝਾਇਆ, ਕਿਹਾ ਕਿ ਭਾਈ ਤੂੰ ਇੰਜ ਕੰਮ ਨਾ ਕਰ, ਵਿਆਹ ਨਾ ਕਰ। ਉਹਨੇ ਦੂਜਾ ਵੀ ਵਿਆਹ ਕਰਾ ਕਰਕੇ ਉਹਨੂੰ ਆਪਣੇ ਨਾਲ ਬਿਠਾਉਣਾ ਕੀਤਾ।
1: ਬੈਠੇ ਹੁੰਦੇ ਵੀ ਲੋਕਤ ਸਭਾ,
0: ਸਾਰੇ ਲੋਕ ਪਿਆਰੇ ਉਹ ਬੈਠ ਕਰਕੇ ਵੇਖ ਰਹੇ ਹਨ।
1: ਕ੍ਰੋਧ
0: ਤੇ ਬਾਬਾ ਵਿਨੋਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਚੜ ਗਿਆ ਤੇ ਉਹਨੂੰ ਮਾਰਨ ਦੇ ਲਈ, ਜੰਗ ਕਰਨ ਦੇ ਲਈ
1: ਤੇ
0: ਗੱਲ ਬਹੁਤ ਜ਼ਿਆਦਾ ਵੱਧ ਗਈ ਵਿਨੋਦ ਸਿੰਘ ਜੀ ਦੀ ਤੇ ਬੰਦਾ ਸਿੰਘ ਜੀ ਦੀ, ਬਹੁਤ ਆਪਸ ਦੇ ਵਿੱਚ ਬੋਲ ਕਬੋਲ ਹੋ ਗਿਆ। ਤੇ ਬਾਬਾ ਵਿਨੋਦ ਸਿੰਘ ਜੀ ਨੇ ਪਿਆਰਿਓ ਸ੍ਰੀ ਸਾਹਿਬ ਦੇ ਵਿੱਚ ਆਪਣਾ ਹੱਥ ਪਾ ਲਿਆ। ਸ੍ਰੀ ਸਾਹਿਬ

0: ਫਿਰ ਬਚਨ ਕੀਤਾ ਕਿ ਭਾਈ ਤੂੰ ਮੂਰਖ ਬਣ ਗਿਆ, ਤੂੰ ਇਸ ਤਰ੍ਹਾਂ ਇਹ ਕੁਰੀਤੀਆਂ ਗਲਤ ਕੰਮ ਕਿਉਂ ਕਰਦਾ।
1: ਤਬਲੋ ਕਾਹਨ ਸਿੰਘ
0: ਉਦੋਂ ਤੱਕ ਪਿਆਰਿਓ ਬਾਬਾ ਵਿਨੋਦ ਸਿੰਘ ਜੀ ਦਾ ਲੜਕਾ ਜਿਹੜਾ ਬਾਬਾ ਕਾਹਨ ਸਿੰਘ ਉਹ ਆਇਆ
1: ਹੱਥ ਜੋੜ ਵਿੱਚ ਕਹੇ
0: ਉਹ ਵਿਚਾਰ ਵਿੱਚ ਕਾਲੇ ਆ ਕਰਕੇ ਹੱਥ ਜੋੜ ਕਰਕੇ ਇਹਨਾਂ ਨੂੰ ਹਟਾਉਣਾ ਕੀਤਾ।
1: ਮਾਰੋ ਉਚਿਤ ਨਾ ਹਮਾਰਾ,
0: ਤੇ ਉਹਨੇ ਆਪਣੇ ਪਿਤਾ ਨੂੰ ਵਿਨੋਦ ਸਿੰਘ ਜੀ ਨੂੰ

0: ਸਭ ਕੀ ਨੇ।
1: ਦੇਖੋ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਸਹਾਇਤਾ ਇਹਦੇ ਲਈ ਸਾਨੂੰ ਭੇਜਣਾ ਕੀਤਾ।
0: ਸਾਹਿਬਜ਼ਾਦਿਆਂ ਨੇ ਪਲਟਾ ਲਈ,
1: ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਕੀਤਾ।
0: ਹੱਥ ਜੇ ਛੋਡੋ ਜਾਂ ਪਰ
1: ਜੇ ਹੁਣ ਆਪ ਜੀ ਇਹਦੇ ਉੱਤੇ ਵਾਰ ਕਰਦੇ ਹੋ, ਹੱਥ ਛੱਡਦੇ ਹੋ,
0: ਅਲੀਨ ਬਾਤ ਵਿਚਾਰ ਲਈ,
1: ਫਿਰ ਇਹ ਗੱਲ ਚੰਗੀ ਨਹੀਂ ਹੋਵੇਗੀ।
0: ਗੁਰ ਕੀ ਆਗਿਆ ਹੋਵਤ ਭੰਗ,
1: ਇਹਦੇ ਵਿੱਚ ਨਾ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਭੰਗ ਹੋਵੇਗੀ। ਜੇ ਆਪਾਂ ਆਪਸ ਦੇ ਵਿੱਚ ਹੀ ਲੜ ਪਵਾਂਗੇ, ਕਈ ਵਾਰੀ ਨਾ ਮਨ ਮੁਟਾਵ ਹੁੰਦੇ ਹਨ ਪਿਆਰਿਓ। ਦੇਖੋ ਇੱਥੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਆਪਸ ਦੇ ਵਿੱਚ ਪਿਆਰਿਓ। ਕਈ ਵਾਰੀ ਤਰਕੀਬਾਂ ਨਹੀਂ ਰਲਦੀਆਂ ਹਨ, ਲੇਕਿਨ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਭਾਈ ਚਲੋ ਆਪਸ ਦੇ ਵਿੱਚ ਹੀ ਆਪਾਂ ਖਾਨਾ ਬਦੋਸ਼ ਜੰਗ ਕਰਨਾ ਕਰੀਏ, ਆਪਸ ਦੇ ਵਿੱਚ ਹੀ ਮਰ ਕੇ ਮਾਰਨਾ ਕਰੀਏ। ਜੇ ਇੰਜ ਹੋ ਗਿਆ ਤੇ ਪਿਆਰਿਓ ਉਹਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ।
0: ਬਲ ਕੀ ਨੇ ਵਿੱਚ ਜੰਗ,
1: ਤੇ ਨਿਫਲੇ ਬਲ ਭਾਵ ਕੇ ਜੰਗ ਦੇ ਵਿੱਚ ਆਪਾਂ ਫਿਰ ਨਿਫਲ ਹੋ ਜਾਵਾਂਗੇ। ਇੰਨਾ ਮਾਰ ਕੇ ਮਾਰਨ ਤੋਂ ਬਾਅਦ ਜੇ ਇੰਜ ਹੀ ਕਰਨਾ ਕੀਤਾ, ਆਪਸ ਦੇ ਵਿੱਚ ਹੀ ਏਕਤਾ ਨਹੀਂ ਰਹੀ, ਫਿਰ ਇਹ ਜੇਤੂ ਬਣ ਕਰਕੇ ਵੀ ਆਪਾਂ ਨੇ ਹਾਰ ਜਾਣਾ ਹੈ। ਇਹ ਅਸਲ ਦੇ ਵਿੱਚ ਸਾਧ ਸੰਗਤ ਜੀ ਇੱਥੇ ਇਹ ਜੋ ਵਚਨ ਆਇਆ ਨਾ, ਇਹ ਵੇਖਿਆ ਜਾਵੇ ਇਹ ਗੱਲ ਇਤਿਹਾਸ, ਕਿਉਂਕਿ ਕਵੀ ਰਾਜ ਜੀ ਨੂੰ ਜਿਸ ਤਰ੍ਹਾਂ ਇਤਿਹਾਸ ਮਿਲਿਆ ਇਹ ਤਰਤੀਬ ਦੇ ਵਾਂਗੂ ਪ੍ਰਾਪਤ ਨਹੀਂ ਹੋਇਆ। ਇਹ ਗੱਲ ਜਿਹੜੀ ਹੈ ਗੁਰਦਾਸ ਨੰਗਲ ਉਹ ਗੜੀ ਦੇ ਵਿੱਚ ਜਦੋਂ ਘੇਰਾ ਪਿਆ ਸੀ ਨਾ, ਅੱਗੇ ਇਤਿਹਾਸ ਆਵੇਗਾ, ਉੱਥੇ ਪਿਆਰਿਓ ਇਹ ਲੜਾਈ ਹੋਈ ਸੀ। ਲੇਕਿਨ ਉਹ ਲੜਾਈ ਦਾ ਕਾਰਨ ਜਿਹੜਾ, ਬਾਬਾ ਵਿਨੋਦ ਸਿੰਘ ਜੀ ਕਹਿੰਦੇ ਸੀ ਕਿ ਭਾਈ ਆਪਾਂ ਗੜੀ ਦੇ ਵਿੱਚ ਨਹੀਂ ਰਹਿਣਾ, ਆਪਾਂ ਇੱਥੋਂ ਨਾ ਭੱਜ ਜਾਈਏ, ਮੌਕਾ ਵੇਖ ਕਰਕੇ। ਸਿਆਣੇ ਕਹਿੰਦੇ ਨਾ ਪਿਆਰਿਓ, ਕਈ ਵਾਰੀ ਨਾ ਇਹ ਭੱਜਣ ਦੇ ਵਿੱਚ ਵੀ ਤੇ ਬੰਦੇ ਦੇ ਫਾਇਦੇ ਹੁੰਦੇ ਹਨ। ਹਰ ਵਾਰੀ ਪਿਆਰਿਓ ਆਪਾਂ ਬੋਲਾਂਗੇ ਜੀ ਮੈਂ ਛਾਟੀ ਦਾ ਕਰਕੇ ਲੜਾਂਗਾ, ਮੈਂ ਇਹਨਾਂ ਦਾ ਮੁਕਾਬਲਾ ਕਰਾਂਗਾ, ਕਈ ਵਾਰੀ ਗੱਲ ਜਿਹੜੀ ਖਰਾਬ ਹੋ ਜਾਂਦੀ, ਕਸੂਤੇ ਫਸ ਜਾਂਦੇ ਆ। ਤੇ ਬਾਬਾ ਵਿਨੋਦ ਸਿੰਘ ਜੀ ਇਹ ਚਾਹੁੰਦੇ ਸੀ, ਬੰਦਾ ਸਿੰਘ ਨੂੰ ਇਹਨਾਂ ਨੇ ਆਰਡਰ ਦਿੱਤਾ, ਹੁਕਮ ਕੀਤਾ ਕਿ ਬੰਦਾ ਸਿੰਘ ਆਪਾਂ ਇਹ ਗੜੀ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਜੇ ਆਪਾਂ ਘੇਰੇ ਦੇ ਵਿੱਚ ਆ ਗਏ। ਸਿਆਣੇ ਕਹਿੰਦੇ ਨਾ ਪਿਆਰਿਓ, ਕਦੇ ਵੀ ਦੁਸ਼ਮਣ ਦੇ ਘੇਰੇ ਦੇ ਵਿੱਚ ਨਹੀਂ ਪੈਣਾ ਚਾਹੀਦਾ। ਦੁਸ਼ਮਣ ਦਾ ਘੇਰਾ ਤਗੜਾ ਹੋ ਗਿਆ, ਇੱਕ ਵਾਰੀ ਫੌਜਾਂ ਵੱਧ ਗਈਆਂ ਤੇ ਫਿਰ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਿਲ ਹੋ ਜਾਵੇਗਾ। ਆਪਾਂ ਇੱਕ ਕੰਮ ਕਰਦੇ ਹਾਂ, ਇੱਕਦਮ ਹੱਲਾ ਕਰਕੇ ਟੁੱਟ ਕੇ ਪਵਾਂਗੇ, ਇੱਕ ਪਾਸਾ ਇਹਨਾਂ ਦਾ ਨਾ ਮੋਰਚਾ ਤੋੜ ਕਰਕੇ ਬਾਹਰ ਨਿਕਲ ਜਾਵਾਂਗੇ। ਲੇਕਿਨ ਬਾਬਾ ਬੰਦਾ ਸਿੰਘ ਜੀ ਸਹਿਮਤ ਨਹੀਂ ਹੋਏ, ਉਹ ਕਹਿੰਦੇ ਕਿ ਨਹੀਂ ਜੀ ਆਪਾਂ ਇੰਜ ਨਹੀਂ ਜਾਣਾ, ਇਹਨਾਂ ਨੂੰ ਮਾਰਨਾ ਖਤਮ ਕਰਨਾ ਹੈ, ਇਹਨਾਂ ਦੇ ਨਾਲ ਜੰਗ ਕਰਨੀ ਹੈ, ਇਹਨਾਂ ਦੇ ਹੌਸਲੇ ਟੁੱਟ ਜਾਣਗੇ। ਤੇ ਬੜਾ ਉਹਨਾਂ ਨੂੰ ਸਮਝਾਇਆ, ਲੇਕਿਨ ਉਹ ਜਦੋਂ ਆਖੇ ਨਹੀਂ ਲੱਗੇ, ਫਿਰ ਉੱਥੇ ਪਿਆਰਿਓ ਗੱਲ ਜਿਹੜੀ ਹੈ ਤਲਵਾਰਾਂ ਤੱਕ ਪਹੁੰਚ ਗਈ ਸੀ। ਉਸ ਵੇਲੇ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਉਹ ਵਿਚਕਾਰ ਆਏ, ਉਹਨਾਂ ਨੇ ਵਚਨ ਕੀਤਾ ਕਿ ਭਾਈ ਇੰਜ ਨਾ ਜੰਗ ਕਰਨਾ ਕਰੋ। ਫਿਰ ਉੱਥੇ ਸਲਾਹ ਕੀਤੀ ਗਈ ਤੇ ਕਿਹਾ ਬਾਬਾ ਬੰਦਾ ਸਿੰਘ ਜੀ ਨੇ, ਵਿਨੋਦ ਸਿੰਘ ਜੀ ਨੇ, ਕਿ ਹੁਣ ਭਾਈ ਤੁਹਾਡੀ ਮਰਜ਼ੀ ਹੈ, ਜਿਹੜਾ ਨਿਕਲ ਕੇ ਜਾਣਾ ਚਾਹੁੰਦਾ ਉਹ ਚੱਲ ਜਾਵੇ, ਜਿਹੜਾ ਇਸ ਗੜੀ ਦੇ ਵਿੱਚ ਰਹਿਣਾ ਉਹ ਰਹਿ ਪਵੇ। ਉਸ ਵੇਲੇ ਫਿਰ ਬਾਬਾ ਵਿਨੋਦ ਸਿੰਘ ਜੀ ਦੇ ਨਾਲ ਬਹੁਤ ਸਾਰੇ ਸਿੰਘ ਜਿਹੜੇ ਹਨ ਉਹ ਪਿਆਰਿਓ ਇੱਕ ਸਾਥ ਹੋ ਕਰਕੇ ਉਹਨਾਂ ਨੇ ਗੜੀ ਦਾ ਤਿਆਗ ਕਰਕੇ ਬਾਹਰ ਨਿਕਲਣਾ ਕੀਤਾ। ਬਾਬਾ ਬੰਦਾ ਸਿੰਘ ਜੀ ਉਹ ਘੇਰੇ ਦੇ ਵਿੱਚ ਰਹੇ, ਲੇਕਿਨ ਘੇਰਾ ਬਹੁਤ ਜ਼ਿਆਦਾ ਵੱਧ ਗਿਆ, ਉਹਦੇ ਵਿੱਚ ਉਹਨਾਂ ਦੀ ਫਿਰ ਗ੍ਰਿਫਤਾਰੀ ਹੋਈ ਹੈ। ਤੇ ਫਿਰ ਜੇ ਆਪਾਂ ਇੰਜ ਹੀ ਕਰਦੇ ਹਾਂ ਤੇ ਇਹ ਸਾਰਾ ਨਿਫਲੇ ਬਲ ਕਿਹਨੇ ਵਿੱਚ ਜੰਗ, ਭਾਵ ਕਿ ਇਹ ਆਪਾਂ ਆਪਸ ਦੇ ਵਿੱਚ ਹੀ ਜੇ ਲੜਦੇ ਹਾਂ ਝਗੜਦੇ ਹਾਂ, ਇੰਨਾ ਫਿਰ ਜਿੱਤਣ ਦਾ ਕੀ ਫਾਇਦਾ ਹੋਵੇਗਾ।
0: ਵਿਨੋਦ ਸਿੰਘ ਕਰ ਰੋਸ,
1: ਬਾਬਾ ਵਿਨੋਦ ਸਿੰਘ ਜੀ ਬਹੁਤ ਗੁੱਸੇ ਵਿੱਚ ਆ ਕਰਕੇ ਬੋਲਦੇ,
0: ਦੇਖੋ ਕਹਾਂ ਕਰੇ ਬਹੁ ਦੋਸ਼,
1: ਤੇ ਆਪਾਂ ਕੀ ਕਰ ਸਕਦੇ ਹਾਂ ਭਾਈ, ਚਲੋ ਇੱਕ ਆਦੀ ਕੋਈ ਗਲਤੀ ਬੰਦਾ ਕਰੇ ਤੇ ਆਪਾਂ ਟਾਲ ਸਕਦੇ ਹਾਂ, ਇਹ ਦੇਖੋ ਗੁਨਾਹ ਦੇ ਉੱਤੇ ਗੁਨਾਹ ਕਰੀ ਜਾਂਦਾ,
0: ਇਸ ਕੋ ਮਾਰਨ ਹੀ ਬਨ
1: ਹੁਣ ਇਹਦੇ ਨਾਲ ਜੰਗ ਕਰਕੇ ਇਹਨੂੰ ਖਤਮ ਕਰਨਾ ਹੀ ਬਣ ਕੇ ਆਉਂਦਾ,
0: ਕਿਉਂਕਿ
1: ਸਤਿਗੁਰੂ ਮਹਾਰਾਜ ਜੀ ਨੇ ਜੋ ਜੋ ਵਚਨ ਕਰਨਾ ਕੀਤਾ ਪਹਿਲੇ ਤਾਂ ਇਹ ਮੰਨਦਾ ਰਿਹਾ, ਲੇਕਿਨ ਹੁਣ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਬੰਦਾ ਸਿੰਘ ਨਹੀਂ ਚੱਲ ਰਿਹਾ।

0: ਕਿਹਾ ਚੱਲ ਕੋਈ ਗੱਲ ਨਹੀਂ ਹੈ, ਲੇਕਿਨ ਹੁਣ ਕਹਿੰਦਾ ਜੀ ਮੈਂ ਦੂਜਾ ਵਿਆਹ ਵੀ ਕਰਵਾਉਣਾ।
1: ਕੁਲ ਇੰਦਰੀਆ ਕੋ ਵਿਆਹ
0: ਤੇ ਕਹਿੰਦਾ ਕਿ ਜੀ ਮੈਂ ਵਧੀਆ ਕੁਲੀਨ ਇਸਤਰੀ ਦੇ ਨਾਲ ਵਿਆਹ ਕਰਨਾ
1: ਔਰ ਪੁੱਤਰ ਤਿਸ ਤੇ ਉਪਜਾ,
0: ਹੁਣ ਉਹਦੇ ਨਾਲ ਜਾ ਵਿਆਹ ਕਰਕੇ ਉਤੋਂ ਫਿਰ ਆਪਣੇ ਸੰਤਾਨ ਦੀ ਉਤਪਤੀ ਕਰਨੀ ਹੈ।
1: ਢੀਠਤਾ ਮਨਮੁਖ ਹੋਇਓ
0: ਤੇ ਇਸ ਤਰ੍ਹਾਂ ਢੀਠਤਾ ਕਰਕੇ ਨਾ ਬੰਦਾ ਸਿੰਘ ਜੀ ਜਿਹੜੇ ਉਹ ਮਨਮੁਖ ਹੋ ਗਏ ਹਨ, ਮਨਮੁਖਾਂ ਵਾਲੇ ਕਰਮ ਉਹਨਾਂ ਨੇ ਕਰਨੇ ਕੀਤੇ।
1: ਬਸ ਮਨ ਮਥ ਕੇ ਜਤ ਸਤ ਖੋਇਓ,
0: ਇਸ ਤਰ੍ਹਾਂ ਮਨ ਦੇ ਪਿੱਛੇ ਲੱਗ ਕਰਕੇ ਉਹਨਾਂ ਨੇ ਆਪਣਾ ਜਤ ਸਤ ਜਿਹੜਾ ਉਹਨੂੰ ਗਵਾਉਣਾ ਕੀਤਾ।
1: ਕਾਨ ਸਿੰਘ ਕਰ ਪਿਤ ਸੋ ਬਿਨਤੀ,
0: ਉਸ ਵੇਲੇ ਬਾਬਾ ਕਾਨ ਸਿੰਘ ਜੀ ਨੇ ਆਪਣੇ ਪਿਤਾ ਵਿਨੋਦ ਸਿੰਘ ਜੀ ਨੂੰ ਬੇਨਤੀ ਕਰਕੇ
1: ਵਰਜਨ ਕਰਿਓ ਤਾਂ ਜੀ ਰਿਸ
0: ਗਿਨਤੀ ਤੇ ਉਹਨਾਂ ਨੂੰ ਰੋਕਣਾ ਕੀਤਾ, ਕਿਹਾ ਕਿ ਬਾਪੂ ਜੀ ਜੇ ਆਪਾਂ ਆਪਸ ਵਿੱਚ ਹੀ ਲੜਦੇ ਹਾਂ, ਚਲੋ ਇਹ ਜੋ ਕੰਮ ਕਰੇਗਾ ਉਹਦਾ ਫਲ ਇਹਨੂੰ ਮਿਲੇਗਾ, ਜੇ ਆਪਾਂ ਇਹ ਕੰਮ ਕਰਦੇ ਹਾਂ ਤੇ ਫਿਰ ਕੱਲ ਇਤਿਹਾਸ ਸਾਨੂੰ ਮਾਫ਼ ਨਹੀਂ ਕਰਨਾ ਹੈ। ਲੋਕਾਂ ਨੇ ਕਹਿਣਾ ਕਿ ਦੇਖੋ ਭਾਈ ਇਹ ਬਹੁਤ ਗੱਲਾਂ ਕਰਦੇ ਸੀ ਲੇਕਿਨ ਆਪਸ ਦੇ ਵਿੱਚ ਹੀ ਲੜ ਕਰਕੇ ਖੁਆਰ ਹੋ ਗਏ, ਖਤਮ ਹੋ ਗਏ, ਇਹ ਆਪਾਂ ਜੂਝ ਕਰਕੇ ਜੇ ਦੁਸ਼ਮਣ ਦੇ ਹੱਥੋਂ ਮਰ ਜਾਵਾਂਗੇ ਉਹ ਵਧੀਆ ਹੋਵੇਗਾ, ਲੇਕਿਨ ਆਪਸ ਦੇ ਵਿੱਚ ਭਰਾ ਮਾਰੂ ਜੰਗ ਦੇ ਵਿੱਚ ਜੇ ਕਿਹਦਾ ਨੁਕਸਾਨ ਹੋ ਗਿਆ ਤੇ ਫਿਰ ਸਦੀਆਂ ਤੱਕ ਸਾਡਾ ਮੂੰਹ ਕਾਲਾ ਹੋਵੇਗਾ, ਸਾਨੂੰ ਦੋਸ਼ ਲੱਗੇ।

0: ਪ੍ਰਤਾਪ ਸਿੰਘ ਜੀ ਨੇ ਕਿਹਾ ਕਿ ਚਲੋ ਭਾਈ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ,
1: ਦਰਸ਼ਨ ਕਰਨ ਹੇਤ ਸਭ ਗਏ।
0: ਉੱਥੇ ਨਾ ਫਿਰ ਸਾਰਾ ਇਹ ਇਲਾਕਿਆਂ ਨੂੰ ਚਿੱਤ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਦੇ ਲਈ ਆ ਸਾਰੀਆਂ ਸੰਗਤਾਂ ਸਾਰਾ ਜਥਾ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਗਿਆ।
1: ਉੱਥੇ
0: ਜਾ ਕਰਕੇ ਅੰਮ੍ਰਿਤਸਰ ਸਾਹਿਬ ਜੀ ਦੇ ਚੁਗਿਰ ਦੇ ਲੱਖਾਂ ਦੀ ਤਾਦਾਦ ਦੇ ਵਿੱਚ ਦਲ ਨੇ ਉਤਾਰਾ ਕਰਨਾ ਕੀਤਾ।
1: ਹਜ਼ਾਰਾਂ ਸੰਗੀ ਵੀ
0: ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਮੁਖ ਪਿਆਰੇ ਗੁਰੂ ਕੇ ਸਿੰਘ ਆਦਿਕ ਹਨ। ਗੁਰੂ ਕੇ ਸਿੰਘ ਆ ਕੋਈ ਬੰਦੂਕ ਕੋਈ ਤੋਮਰ ਤੀਰ ਆਦਿਕ ਨੂੰ ਧਾਰਨ ਕਰਨਾ ਕੀਤਾ।
1: ਇਸ਼ਨਾਨ ਜਾ ਕਰ ਕਰੇ
0: ਉੱਥੇ ਜਾ ਕਰਕੇ ਸਾਰੀ ਸੰਗਤ ਨੇ ਪਿਆਰਿਓ ਸਭ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਜੀ ਦੇ ਇਸ਼ਨਾਨ ਕਰਨੇ ਕੀਤੇ।
1: ਹਰਿਮੰਦਰ ਦਰਸੇ ਮਦ
0: ਤੇ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਫਿਰ ਸ੍ਰੀ ਹਰਿਮੰਦਰ ਸਾਹਿਬ

ਅੱਗੇ ਹੋ ਕਰਕੇ ਸਭ ਤੋਂ ਅੱਗੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜਾਂ ਔਰ ਮੁਖੀ ਬਹਿੰਦਾ ਇਸ ਤਰ੍ਹਾਂ ਜਾ ਕਰਕੇ ਬੈਠ ਗਏ। ਫਿਰ ਉਹ ਚਾਹੁੰਦੇ ਸਨ ਕਿ ਭਾਈ ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਚਵਰ ਜਿਹੜਾ ਹੈ ਇਹ ਢਲਾਇਆ ਜਾਂਦਾ ਤੇ ਇਸ ਤਰ੍ਹਾਂ ਹੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮੇਰੇ ਸਿਰ ਦੇ ਉੱਤੇ ਵੀ ਚਵਰ ਜਿਹੜਾ ਹੈ ਉਹ ਕੀਤਾ ਜਾਵੇ ਢਲਾਇਆ ਜਾਵੇ। ਕਿਉਂਕਿ ਪਿਆਰਿਓ ਇਹ ਚਵਰ ਦੀ ਜੋ ਮਰਿਆਦਾ ਹੈ ਨਾ ਇਹ ਰਾਜਸੀ ਸੱਤਾ ਜੋ ਹੈ ਤੇ ਇਹ ਰਾਜਸੀ 68 ਦੀਆਂ ਨਿਸ਼ਾਨੀਆਂ ਹੋਈਆਂ ਕਰਦੀਆਂ ਸਨ ਇਹ ਯਾਦ ਰੱਖਣਾ ਚਾਹੀਦਾ। ਕਈ ਵਾਰੀ ਨਾ ਪਿਆਰਿਓ ਕਈਆਂ ਨੂੰ ਚਵਰ ਦੀ ਮਰਿਆਦਾ ਦਾ ਪਤਾ ਨਹੀਂ ਹੁੰਦਾ ਤੇ ਕਈ ਲੋਕ ਪੁੱਛਦੇ ਨਾ ਜੀ ਆ ਕੀ ਹੋ ਰਿਹਾ ਆ ਚਵਰ ਕਿਉਂ ਮਹਾਰਾਜ ਜੀ ਦੇ ਉੱਤੇ ਢੁਲਾਇਆ ਜਾਂਦਾ ਤੇ ਕਈ ਕਹਿੰਦੇ ਕਿ ਭਾਈ ਕਿ ਮਹਾਰਾਜ ਜੀ ਦੇ ਉੱਤੇ ਕੋਈ ਮੱਖੀ ਮੱਛਰ ਨਾ ਬੈਠੇ ਉਹਨਾਂ ਨੂੰ ਉਡਾਉਣ ਦੇ ਲਈ। ਕੋਈ ਬੋਲਦਾ ਜੀ ਕਿ ਭਾਈ ਇਹਦੇ ਨਾਲ ਜੇ ਹਵਾ ਲੱਗ ਜਾਵੇ ਤੇ ਜਿਸ ਤਰ੍ਹਾਂ ਆਪਾਂ ਪੱਖੇ ਝੱਲਦੇ ਹਾਂ ਇਸ ਕਰਕੇ ਆਪਾਂ ਕਰਦੇ ਹਾਂ। ਲੇਕਿਨ ਪਿਆਰੀ ਉਹ ਗਲਤ ਗੱਲਾਂ ਹਨ। ਇਹ ਰਾਜ ਸੀ 68 ਦੀਆਂ ਨਿਸ਼ਾਨੀਆਂ ਹਨ। ਛਤਰ ਹੋ ਗਿਆ, ਚਵਰ ਹੋ ਗਿਆ, ਤਖਤ ਹੋ ਗਿਆ, ਸਿੰਘਾਸਨ ਹੋ ਗਿਆ ਨਾ ਪਿਆਰਿਓ ਇਹ ਸਾਰੀਆਂ ਵਸਤੂਆਂ ਜਿਹੜੀਆਂ ਨਾ ਜਿਹੜੇ ਰਾਜੇ ਮਹਾਰਾਜੇ ਵੱਡੇ ਰਾਜੇ ਮਹਾਰਾਜਿਆਂ ਦੇ ਨਾਲ ਇਹ ਲਾਇਆ ਜਾਂਦਾ। ਰਾਜੇ ਮਹਾਰਾਜੇ ਪਾਲਕੀਆਂ ਦੇ ਵਿੱਚ ਸਵਾਰ ਹੁੰਦੇ ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਪਾਲਕੀਆਂ ਸੱਜਦੀਆਂ ਲੇਕਿਨ ਪਾਲਕੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਰਾਜਮਾਨ ਹੁੰਦੇ ਹਨ। ਮਹਾਰਾਜ ਜੀ ਦੀ ਜਿਸ ਤਰ੍ਹਾਂ ਰਾਜਿਆਂ ਦੀ ਸਵਾਰੀ ਨਿਕਲਦੀ ਹੈ ਆਪਾਂ ਕਹਿੰਦੇ ਨਾ ਕਿ ਸਤਿਗੁਰੂ ਮਹਾਰਾਜ ਜੀ ਦੀ ਸਵਾਰੀ ਸਾਹਿਬ ਜਾ ਰਹੀ ਹੈ। ਰਾਜਿਆਂ ਦੇ ਅੱਗੇ ਨਿਸ਼ਾਨ ਸਾਹਿਬ ਚੱਲਦਾ, ਮਹਾਰਾਜ ਜੀ ਦੇ ਅੱਗੇ ਪਿਆਰਿਓ ਗੁਰੂ ਕੇ ਨਿਸ਼ਾਨਕੀ ਸਿੰਘ ਨਿਸ਼ਾਨ ਲੈ ਕਰਕੇ ਚੱਲਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਤਖ਼ਤ ਦੇ ਉੱਤੇ ਵਿਰਾਜਮਾਨ ਕਰਾਇਆ ਜਾਂਦਾ, ਰਾਜੇ ਵਿਰਾਜਮਾਨ ਹੁੰਦੇ, ਚੋਬਦਾਰ ਜਿਹੜੇ ਹੁੰਦੇ ਉਹ ਰਾਜਿਆਂ ਦੇ ਅੱਗੇ ਖੜਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰਾਂ ਦੇ ਵਿੱਚ ਤਖ਼ਤ ਸਾਹਿਬ ਜੀ ਦੇ ਵਿੱਚ ਵੀ ਆਪ ਜੀ ਨੇ ਵੇਖਿਆ ਹੋਵੇਗਾ ਚੋਬਰਦਾਰ ਸਿੰਘ ਖੜਦੇ। ਚਵਰ ਵੀ ਜਿਹੜਾ ਰਾਜਿਆਂ ਦੇ ਉੱਤੇ ਢੁਲਾਇਆ ਜਾਂਦਾ। ਅੱਜ ਵੀ ਪਿਆਰਿਓ ਆਪਾਂ ਵੇਖ ਸਕਦੇ ਹਾਂ ਅਣਮਤੀਆਂ ਦੇ ਵਿੱਚ ਕਈ ਲੋਕ ਜਿਹੜੇ ਨਾ ਅੱਜ ਵੀ ਜਿਨ੍ਹਾਂ ਦੇ ਰਾਜਸੀ ਘਰਾਣੇ ਚੱਲਦੇ

ਉਹਨਾਂ ਦੇ ਸਿਰ ਦੇ ਉੱਤੇ ਚਵਰ ਢੁਲਾਇਆ ਜਾਂਦਾ। ਹੁਣ ਬੰਦਾ ਸਿੰਘ ਜੀ ਨੇ ਕਿਹਾ ਕਿ ਭਾਈ ਮੈਂ ਪੰਥ ਦਾ ਰਾਜਾ ਹਾਂ, ਪੰਥ ਦਾ ਜਥੇਦਾਰ ਹਾਂ, ਮੇਰੇ ਸਿਰ ਦੇ ਉੱਤੇ ਵੀ ਚਵਰ

0: ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਇਹਨੇ ਆਪਣੇ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਸਿਰ ਦੇ ਉੱਤੇ ਚਵਲ ਢਲਾਉਣਾ ਕੀਤਾ। ਕਹਿੰਦੇ ਕਿ ਭਾਈ ਦੇਖੋ ਆਹ ਮੇਰਾ ਮਨੋਰਥ ਤੁਸੀਂ ਪੂਰਾ ਕਰਨਾ ਕਰੋ, ਮੈਂ ਕੋਈ ਘੱਟ ਥੋੜੀ ਹਾਂ, ਮੈਂ ਵੀ ਪੰਥ ਦਾ ਜਥੇਦਾਰ ਹਾਂ, ਪੰਥ ਦਾ ਰਾਜਾ
1: ਹਾਂ।
0: ਦੇਖੋ ਸਭ ਨੇ ਕਰਿਓ, ਸਾਰਿਆਂ ਨੇ ਮੈਨੂੰ ਅਗਵਾਨੀ ਦਿੱਤੀ ਹੈ, ਮੈਨੂੰ ਵੱਡਾ ਰਾਜਾ ਬਣਾਉਣਾ ਕੀਤਾ। ਮੇਰੀ ਘਾਲ ਕਮਾਈ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਮੈਨੂੰ ਪੰਥ ਦਾ ਜਥੇਦਾਰ ਤੇ ਪੰਥ ਦਾ ਸਰਵੇ ਸਰਵਾ ਥਾਪ ਕੇ ਭੇਜਣਾ ਕੀਤਾ। ਤੇ ਇਹ ਗੱਲ ਹੋਈ, ਅਸਲ ਦੇ ਵਿੱਚ ਇਹ ਗੱਲਾਂ ਜਿਹੜੀਆਂ ਨਾ ਪਿਆਰਿਓ ਤੇ ਉਦੋਂ ਤੱਕ ਕੀ ਹੋਇਆ, ਦੋ ਦਲ ਬਣ ਚੁੱਕੇ ਸਨ, ਇੱਕ ਤੱਤ ਖਾਲਸਾ ਤੇ ਇੱਕ ਬੰਦਈ ਖਾਲਸਾ। ਜਿਹੜੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਆਮ ਮੈਂ ਜੋ ਇੱਥੇ ਬੇਨਤੀ ਕੀਤੀ ਨਾ ਪਿਆਰਿਓ, ਪੰਜਾਬ ਇਹਨਾਂ ਇਲਾਕਿਆਂ ਦੇ ਵਿੱਚ ਜਿੰਨਾ ਵੀ ਹਿੰਦੂਆਣਾ ਜਿਹੜਾ ਸੀ, ਹਿੰਦੂ ਵੀਰ ਜਿਹੜੇ ਸਨ, ਉਹ ਬਾਬਾ ਜੀ ਦੇ ਨਾਲ ਜੁੜ ਗਏ। ਤੇ ਜਿਹੜੇ ਸਿੰਘ ਜਿਹੜੇ ਹਨ ਉਹ ਤਾਂ ਪਹਿਲੀ ਗੁਰੂ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਸਨ, ਲੇਕਿਨ ਹਿੰਦੂਆਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਅਸੀਂ ਤੈਨੂੰ ਆਪਣਾ ਗੁਰੂ ਮੰਨਣਾ, ਆਪਣਾ ਸਰਵੇ ਸਰਵਾ ਮੰਨਣਾ। ਲੋਕਾਂ ਨੇ ਇੰਜ ਪਾੜ ਪਾਉਣੀ ਕੀਤੀ ਤੇ ਫਿਰ ਬਾਬਾ ਬੰਦਾ ਸਿੰਘ ਜੀ ਤੇ ਉਹ ਵੀ ਕਹਿਣ ਲੱਗੇ ਠੀਕ ਹੈ ਭਾਈ, ਜੇ ਤੁਸੀਂ ਮੈਨੂੰ ਆਗੂ ਮੰਨਦੇ ਹੋ, ਮੈਨੂੰ ਮੰਨ ਕੇ ਚੱਲਦੇ ਹੋ, ਕਿਉਂਕਿ ਉਹਨਾਂ ਨੇ ਸਿੱਖੀ ਨੂੰ ਥੋੜ੍ਹੀ ਵੇਖਿਆ, ਉਹ ਸਿੱਖੀ ਸਿਧਾਂਤ ਤੋਂ ਜਾਣੂ ਥੋੜ੍ਹੀ ਸਨ। ਉਹ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਨੇ ਆਪਣਾ ਗੁਰੂ ਬਣਾ ਲਿਆ ਤੇ ਫਿਰ ਜਿਹੜੇ ਬਾਬਾ ਬੰਦਾ ਸਿੰਘ ਜੀ ਨੂੰ ਮੰਨਦੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੰਦਾ ਹੀ ਖਾਲਸਾ ਕਿਹਾ।

0: ਸਰਕਾਰ ਜਿੱਥੇ ਮਰਜ਼ੀ ਮੇਰਾ ਤਖ਼ਤ ਲਵਾਇਆ ਜਾਵੇ, ਮੈਂ ਵੀ ਤਖ਼ਤ ਦੇ ਉੱਤੇ ਬਿਰਾਜਮਾਨ ਹੋਵਾਂ, ਬੈਠਣਾ ਕਰਾਂ। ਧੰਨ ਗੁਰੂ ਮਹਾਰਾਜ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਮੈਂ ਵੀ ਆਪਣਾ ਤਖ਼ਤ ਲਾਵਾਂ। ਤੇ ਉਸ ਵੇਲੇ ਤਤ ਖਾਲਸੇ ਵਾਲੇ ਉਹਨਾਂ ਨੇ ਕਿਹਾ ਕਿ ਭਾਈ ਬੰਦਾ ਸਿੰਘ, ਇਹ ਹੱਕ ਕਿਹਨੂੰ ਵੀ ਪ੍ਰਾਪਤ ਨਹੀਂ ਹੋ ਸਕਦਾ। ਤੂੰ ਕਹਿੰਦਾ ਕਿ ਇਹ ਹੱਕ ਤੈਨੂੰ ਮਿਲੇ, ਤੂੰ ਤਖ਼ਤ ਲਾ ਕਰਕੇ ਬੈਠੇ, ਲੇਕਿਨ ਤੈਨੂੰ ਪਤਾ ਹੋਣਾ ਚਾਹੀਦਾ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਬੇਸ਼ੱਕ ਉਹ ਤਖ਼ਤ ਲਾਉਂਦੇ ਸਨ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਉਹਨਾਂ ਨੇ ਕਦੇ ਵੀ ਤਖ਼ਤ ਨੂੰ ਨਹੀਂ ਸਜਾਉਣਾ ਕੀਤਾ, ਤਖ਼ਤ ਦੇ ਉੱਤੇ ਉਹ ਵੀ ਨਹੀਂ ਬੈਠੇ ਸਨ। ਦੂਜੀ ਗੱਲ ਪਿਆਰਿਓ, ਜਦੋਂ ਵੀ ਸਤਿਗੁਰੂ ਮਹਾਰਾਜ ਜੀ ਗੁਰੂ ਘਰ ਦੇ ਵਿੱਚ ਜਾਂਦੇ, ਗੁਰੂ ਮਹਾਰਾਜ ਜੀ ਦੇ ਲਈ ਕੋਈ ਵੱਖਰੀ ਉੱਥੇ ਵਿਛਾਈ ਨਹੀਂ ਕੀਤੀ ਜਾਂਦੀ ਸੀ। ਜੋ ਸਫ਼ਾ ਜਿਹੜਾ ਜੋ ਵਿਛਾਇਆ ਜਾਂਦਾ ਸੰਗਤਾਂ ਦੇ ਲਈ, ਉਹਦੇ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੁੰਦੇ। ਇੱਥੋਂ ਤੱਕ ਗੁਰਦੁਆਰਾ ਕੋਠਾ ਸਾਹਿਬ, ਉੱਥੇ ਪਿਆਰਿਓ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਤੇ ਜੋ ਪਲੰਘੇ ਦੇ ਉੱਤੇ ਵਿਸ਼ਰਾਮ ਕਰਿਆ ਕਰਦੇ ਸਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੋ ਗਿਆ, ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਉਹਨਾਂ ਨੇ ਆਪਣੇ ਮੰਜੇ ਦੇ ਉੱਤੇ ਕਰਨਾ ਕੀਤਾ ਅਤੇ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਆਪ ਪੁੰਜੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੋਇਆ ਕਰਦੇ ਸਨ। ਅਤੇ ਸਿੰਘਾਂ ਨੇ ਕਹਿ ਦਿੱਤਾ ਕਿ ਇਹ ਹੱਕ ਜਿਹੜਾ ਤੈਨੂੰ ਨਹੀਂ ਪ੍ਰਾਪਤ ਹੋ ਸਕਦਾ। ਹਾਂ, ਜੇ ਵੱਖਰਾ ਹੋ ਕਰਕੇ ਤੂੰ ਕਿਸੇ ਆਪਣੇ ਖੇਮੇ ਦੇ ਵਿੱਚ ਆਪਣਾ ਟੈਂਟ ਲਾ ਕਰਕੇ ਜਾਂ ਆਪਣੇ ਵੱਖਰੇ ਥਾਂ ਦੇ ਵਿੱਚ ਜਾ ਕਰਕੇ ਤਖ਼ਤ ਲਾ ਕਰਕੇ ਬੈਠ, ਕਿਉਂਕਿ ਰਾਜਾ ਹੈ, ਰਾਜਾ ਜਿਹੜਾ ਤਖ਼ਤ ਦੇ ਉੱਤੇ ਬਹਿੰਦਾ ਸਿੰਘਾਸਣ ਲਾ ਕਰਕੇ ਬੈਠ, ਪਾਲਕੀ ਦੇ ਵਿੱਚ ਬੈਠ, ਚੱਲ ਉਹ ਗੱਲ ਮੰਨ ਸਕਦੇ ਹਾਂ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਜਿੱਥੇ ਸਰਬੱਤ ਖਾਲਸਾ ਨਤਮਸਤਕ ਹੁੰਦਾ, ਉਹਦੇ ਅੱਗੇ ਤੂੰ ਜਿਹੜਾ ਹੈ ਤੇ ਆਪਣੇ ਉੱਤੇ ਚਵਰ ਨਹੀਂ ਕਰ ਸਕਦਾ, ਤਖ਼ਤ ਲਾ ਕਰਕੇ ਨਹੀਂ ਬਹਿ ਸਕਦਾ। ਅੱਜ ਵੀ ਪਿਆਰਿਓ ਕਈ ਲੋਕ ਜਿਹੜੇ ਹਨ ਆਪਾਂ ਵੇਖ ਸਕਦੇ ਹਾਂ, ਕਈ ਜਿਹੜੇ ਹਨ ਸਿੱਖੀ ਲਿਬਾਸ ਦੇ ਵਿੱਚ ਵੇਖਿਆ ਜਾਵੇ, ਉਹਨਾਂ ਨੇ ਸਿੱਖੀ ਲਿਬਾਸ ਧਾਰਨ ਕਰਨਾ ਕੀਤਾ, ਕੀ ਕਰਦੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ, ਉਹਦੇ ਨਾਲ ਆਪਣਾ ਵੀ ਪਿਆਰਿਓ ਆਸਣ ਮਹਾਰਾਜ ਜੀ ਦੇ ਬਰਾਬਰ ਲਾਉਂਦੇ, ਆਪਣਾ ਵੀ ਆਸਣ ਬਰਾਬਰ ਲਾ ਕਰਕੇ ਉਂਝ ਹੀ ਬਹਿਣਾ ਮਹਾਰਾਜ ਜੀ ਦੇ ਉੱਤੇ ਚਵਰ ਹੁੰਦਾ। ਉਹ ਬੇਈਮਾਨ ਬੰਦੇ, ਪਾਪੀ ਬੰਦੇ ਮਹਾਰਾਜ ਜੀ ਦੇ ਅੱਗੇ ਆਪਣੇ ਉੱਤੇ ਵੀ ਚਵਰ ਜਿਹੜਾ ਢਲਾਉਂਦੇ ਹਨ। ਫਿਰ ਜਦੋਂ ਪੰਥ ਜਦੋਂ ਬੋਲਦਾ, ਇਹ ਸਿੱਧੀ ਜੀ ਗੱਲ ਹੈ, ਕਈਆਂ ਨੇ ਸਮਝਾਇਆ ਕਿਹਾ ਕਿ ਭਾਈ ਜੇ ਤੁਸੀਂ ਨਾ ਬਹਿਣਾ ਨਾ ਉੱਚਾ ਆਸਣ ਲਾ ਕਰਕੇ ਤਖ਼ਤ ਸਜਾ ਕਰਕੇ ਇਸ ਤਰ੍ਹਾਂ ਕੋਈ ਆ ਡਰਾਮਾ ਕਰਨਾ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉੱਥੇ ਪ੍ਰਕਾਸ਼ ਕਿਉਂ ਕਰਦੇ ਹੋ? ਸਿੱਧੀ ਪਿਆਰਿਓ ਇਹ ਲੌਜੀਕਲੀ ਗੱਲ ਹੈ, ਇਹ ਦੇਖੋ ਸਿਧਾਂਤ ਦੀ ਗੱਲ ਹੈ। ਚਲੋ ਮੰਨਦੇ ਹਾਂ ਕਿ ਤੁਸੀਂ ਵੱਡੇ ਹੋ, ਕੋਈ ਡੇਰੇ ਦੇ ਬਾਬੇ ਸ਼ਾਬੇ ਜੋ ਮਰਜ਼ੀ ਹੋ, ਜੇ ਤੁਸੀਂ ਬਹਿਣਾ ਮੁਬਾਰਕ ਹੈ, ਤੁਸੀਂ ਬੈਠ ਸਕਦੇ ਹੋ, ਵੱਡਾ ਸਿੰਘਾਸਨ ਲਾਓ, ਸਿੰਘਾਸਨ ਕਾਨੂੰ ਕੋਈ ਐਨ 10-15 ਫਿੱਟ ਉੱਚਾ ਵੀ ਕੋਈ ਲਾ ਲਿਓ, ਉੱਥੇ ਚੜ ਕੇ ਬੈਠੋ, ਲੇਕਿਨ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣਾ ਸਿੰਘਾਸਨ ਨਹੀਂ ਲਾ ਸਕਦੇ। ਜੇ ਬਹਿਣਾ ਤੇ ਉਂਝ ਬਹਿ ਜਾਓ, ਲੇਕਿਨ ਇਹ ਬੰਦੇ ਕੀ ਕਰਦੇ ਕਿ ਕਿਉਂਕਿ ਲੋਕਾਂ ਨੂੰ ਦਿਖਾਉਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਆਉਂਦੀ ਹੈ, ਲੇਕਿਨ ਮਹਾਰਾਜ ਜੀ ਦੀ ਬਰਾਬਰੀ ਕਰਦੇ, ਫਿਰ ਮਹਾਰਾਜ ਜੀ ਦੇ ਉੱਤੇ ਚਵਰ ਹੁੰਦਾ ਤੇ ਉਹੀ ਚਵਰ ਜਿਹੜਾ ਨਾ ਇੱਕ ਚਵਰ ਬਰਦਾਰੀਆ ਇਹਨਾਂ ਦੇ ਸਿਰ ਦੇ ਉੱਤੇ ਕਰਦਾ ਤੇ ਛੱਤਰ ਮਹਾਰਾਜ ਜੀ ਦੇ ਉੱਤੇ ਚਲਾਇਆ ਜਾਂਦਾ ਇੱਕ ਛੱਤਰ ਜਿਹੜਾ, ਤੇ ਆਪਣੇ ਸਿਰ ਦੇ ਉੱਤੇ ਵੀ ਚਲਾਉਂਦੇ, ਸਮਝ ਲਿਓ ਗੁਰੂ ਮਹਾਰਾਜ ਜੀ ਦੇ ਨਾਲ ਪੈਰਲਲ ਪਿਆਰਿਓ ਇਹ ਆਪਣੀ ਵੀ ਪੂਜਾ ਕਰਾਉਂਦੇ, ਲੋਕਾਂ ਨੂੰ ਦਿਖਾਉਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਦੀ ਆੜ ਦੇ ਵਿੱਚ ਆਪਣੀ ਪੂਜਾ ਕਰਨੀ ਹੈ। ਇਸ ਤਰ੍ਹਾਂ ਹੀ ਪਿਆਰਿਓ ਆ ਨਕਲੀ ਨਿਰੰਕਾਰੀ, ਇੱਕ ਨਿਰੰਕਾਰੀ ਸੰਪਰਦਾ ਪਿਆਰਿਓ ਬਹੁਤ ਚੜ੍ਹਦੀ ਕਲਾ ਵਾਲੀ ਸੀ। ਇਹ ਜੋ ਬਚਨ ਚੱਲ ਰਿਹਾ ਮੈਂ ਆਪ ਨੂੰ ਬੇਨਤੀ ਕਰਾਂ, ਇਹ ਨਿਰੰਕਾਰੀ ਸੰਪਰਦਾ ਨਾ ਬਹੁਤ ਚੜ੍ਹਦੀ ਕਲਾ ਵਾਲੀ ਸੀ, ਲੇਕਿਨ ਜਿਹੜਾ ਗੁਰਬਚਨਾ ਹੋਇਆ ਨਾ ਤੇ ਉਹਨੇ ਇਹ ਨਕਲੀ ਨਿਰੰਕਾਰੀ ਭਾਵ ਕੇ ਇਹ ਉਹ ਸੰਪਰਦਾ ਦੇ ਵਿੱਚੋਂ ਇਹ ਚਾਹੁੰਦਾ ਸੀ ਕਿ ਭਾਈ ਮੈਨੂੰ ਆ ਗੱਦੀ ਮਿਲ ਜਾਵੇ। ਉਹਨੂੰ ਜਦੋਂ ਨਹੀਂ ਮਿਲੀ ਤੇ ਇਹਨੇ ਕੀ ਕੀਤਾ ਪਿਆਰਿਓ, ਸਰਕਾਰੀ ਦਰਬਾਰੀ ਰਲ ਗਿਆ, ਰਲ ਕਰਕੇ ਇਹਨੇ ਆਪਣੀ ਗੱਦੀ ਲਾ ਲਈ, ਆਪਣਾ ਡੇਰਾ ਬਣਾ ਲਿਆ। ਤੇ ਸਭ ਤੋਂ ਜ਼ਿਆਦਾ ਪਿਆਰਿਓ ਇਹ ਬੇਈਮਾਨ ਨੇ ਜੋ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਵਿਗੜੇ ਸੀ ਨਾ ਪਿਆਰਿਓ, ਉਹਦਾ ਵੀ ਕਾਰਨ ਜਿਹੜਾ ਨਾ ਆਹੀ ਕੁਛ ਬਣਿਆ ਸੀ। ਹੁਣ ਦੇਖੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਜੋ ਚੱਲ ਰਿਹਾ ਤੇ ਉਹਦਾ ਵੀ ਕਾਰਨ ਜਿਹੜਾ, ਤੇ ਉਸ ਵੇਲੇ ਜੇ ਆਪਾਂ 84 ਤੋਂ ਪਹਿਲੇ ਵੇਖ ਸਕਦੇ ਹਾਂ, ਉਸ ਵੇਲੇ ਵੀ ਕਾਰਨ ਜਿਹੜੇ ਨਾ ਮੁੱਖ ਮੁੱਦੇ ਇਹੀ ਹੋਏ। ਇਹਨੂੰ ਸਰਕਾਰੀ ਬੜਾ ਪ੍ਰੋਟੈਕਸ਼ਨ ਮਿਲ ਗਿਆ ਤੇ ਇਹਨੂੰ ਲੋਕਾਂ ਨੂੰ ਪਾੜਨ ਦੇ ਲਈ ਇਹ ਕੀ ਕਰਦਾ ਸੀ ਪਿਆਰਿਓ, ਤੇ ਆਪਣੀ ਪਾਲਕੀ ਕੱਢਦਾ। ਪਾਲਕੀ ਦੇ ਵਿੱਚ ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾਈ ਜਾਂਦੀ, ਇਸ ਤਰ੍ਹਾਂ ਪਾਲਕੀ ਇਹ ਕਰਨਾ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਮਹਾਰਾਜ ਜੀ ਦੇ ਨਾਲ ਹੀ ਆਪਣਾ ਆਸਣ ਵਿਛਾ ਕਰਕੇ ਬਹਿਣਾ, ਤੇ ਇਹ ਤੇ ਇਹਦੀ ਘਰਵਾਲੀ ਦੋਵੇਂ ਜਿਹੜੇ ਹਨ ਨਾ, ਤੇ ਕਹਿੰਦਾ ਜੀ ਮੈਂ ਭਗਵਾਨ ਦਾ ਅਵਤਾਰ ਹਾਂ, ਇੰਜ ਕਹਿ ਕਰਕੇ ਨਾ ਆਪਣੀ ਘਰਵਾਲੀ ਦੇ ਨਾਲ ਬਹਿੰਦਾ ਸੀ, ਆਪਣੇ ਸਿਰ ਦੇ ਉੱਤੇ ਚਵਰ ਧਲਾਉਂਦਾ, ਤੇ ਕਹਿੰਦਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਥਾਪਿਤ ਕੀਤੇ, ਮੈਂ 7 ਸਿਤਾਰਿਆਂ ਦਾ ਸਥਾਪਨਾ ਕਰਨਾ ਹੈ, ਮਹਾਰਾਜ ਜੀ ਦੀ ਬੇਦਬੀ ਕਰਨੀ, ਆਪਣੀ ਪੂਜਾ ਕਰਾਉਣੀ, ਮਹਾਰਾਜ ਜੀ ਦਾ ਸਤਿਕਾਰ ਘਟਾਉਣਾ। ਇਹਨੂੰ ਇਹੀ ਸਮਝਾਇਆ ਗਿਆ, ਇਹੀ ਕਿਹਾ ਗਿਆ ਸੀ ਕਿ ਭਾਈ ਚੱਲ ਤੂੰ ਤੇਰੀ ਪੂਜਾ ਕਰਾਉਣੀ ਹੈ ਕਰਾ ਲੈ, ਜਿਹੜੇ ਮਨ ਦੇ ਮੂਰਖ ਲੋਕ ਤੇਰੇ ਲੱਗਣਗੇ, ਲੇਕਿਨ ਗੁਰੂ ਮਹਾਰਾਜ ਨੂੰ ਤੂੰ ਵਿਚਕਾਰ ਕਿਉਂ ਲੈ ਕੇ ਆ ਰਿਹਾ, ਮਹਾਰਾਜ ਜੀ ਦਾ ਪ੍ਰਕਾਸ਼ ਤੂੰ ਕਿਉਂ ਕਰ ਰਿਹਾ, ਮਹਾਰਾਜ ਜੀ ਦਾ ਪ੍ਰਕਾਸ਼ ਹਟਾ ਲੈ, ਤੇਰੀ ਘਰਵਾਲੀ ਕੀ ਆ, ਔਰ ਜਿੰਨੀਆਂ ਮਰਜ਼ੀਆਂ ਬੀਬੀਆਂ ਨੂੰ ਲੈ ਕਰਕੇ ਜਿੱਥੇ ਮਰਜ਼ੀ ਬਹਿਣਾ ਬਹਿ ਜਾ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਇਹ ਬੋਲਦਾ ਕਿ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ, ਉਹਦੇ ਨਾਲ ਪੈਰਲਲ ਮੇਰਾ ਵੀ ਪ੍ਰਕਾਸ਼, ਮੈਂ ਵੀ ਪਾਲਕੀ ਵਿੱਚ ਬੈਠਾਂਗਾ, ਫਿਰ ਇਹ ਗੱਲ ਤਾਂ ਗਲਤ ਹੋਈ ਹੈ। ਫਿਰ ਇਹ ਜਲੂਸ ਜਦੋਂ ਕੱਢਦਾ ਸੀ ਤੇ ਉਸ ਵੇਲੇ ਵੀ ਸਿੰਘਾਂ ਨੇ ਕਿਹਾ ਕਿ ਨਹੀਂ ਭਾਈ, ਇਹਦੇ ਨਾਲ ਟਕਰਾਹਟ ਦੀ ਸਥਿਤੀ ਬਣ ਰਹੀ ਹੈ। ਸਰਕਾਰਾਂ ਵੀ ਪਿਆਰਿਓ ਕੀ ਕਰਦੀਆਂ, ਕਈ ਵਾਰੀ ਨਾ ਇਹੋ ਜਿਹੇ ਕੰਮ ਕਰ ਜਾਂਦੀਆਂ ਤੇ ਇਹੋ ਜਿਹੇ ਬੇਈਮਾਨ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੰਦੀ ਹੈ, ਉਹ ਪ੍ਰੋਟੈਕਸ਼ਨ ਦੇ ਆੜ ਦੇ ਵਿੱਚ ਬਹੁਤ ਕੁਛ ਕਰ ਜਾਂਦੇ, ਫਿਰ ਹਾਲਾਤ ਜਦੋਂ ਵਿਗੜ ਜਾਂਦੇ ਫਿਰ ਕਹਿੰਦੇ ਜੀ ਇਹ ਖਰਾਬ ਹਨ। ਜਦੋਂ ਪਿਆਰਿਓ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਇਹਦੇ ਨਾਲ ਮਾਹੌਲ ਵਿਗੜ ਸਕਦਾ, ਉਹਨਾਂ ਬੰਦਿਆਂ ਨੂੰ ਫਿਰ ਤੁਸੀਂ ਪਰਮਿਸ਼ਨ ਕਿਉਂ ਦਿੰਦੇ ਹੋ? ਉਹਨਾਂ ਨੂੰ ਬੋਲੋ ਕਿ ਦੇਖੋ ਭਾਈ ਇਹ ਕੰਮ ਨਾ ਕਰਨਾ ਕਰੋ, ਇਹਦੇ ਨਾਲ ਮਾਹੌਲ ਵਿਗੜ ਸਕਦਾ, ਤੇ ਆਪ ਪਹਿਲੇ ਮਾਹੌਲ ਖਰਾਬ ਕਰਾਉਣਾ, ਇਹੋ ਜਿਹੇ ਬੇਈਮਾਨ ਬੰਦਿਆਂ ਨੂੰ ਪ੍ਰੋਟੈਕਸ਼ਨ ਦੇਣਾ, ਫਿਰ ਉਹ ਬੰਦੇ ਪ੍ਰੋਟੈਕਸ਼ਨ ਦੇ ਆੜ ਦੇ ਵਿੱਚ ਕੁਛ ਵੀ ਕਰ ਜਾਂਦੇ, ਗੱਲ ਵੱਧ ਜਾਂਦੀ, ਫਿਰ ਬੋਲਦੇ ਕਿ ਨਹੀਂ ਜੀ ਇਹ ਬੰਦੇ ਖਰਾਬ ਕਰਦੇ ਹਨ ਕੋਈ, ਕਿਉਂਕਿ ਪਿਆਰਿਓ ਕਿਸੇ ਦਾ ਵੀ ਕੋਈ ਜਿਹੜਾ ਸਿਧਾਂਤ ਜਿਹੜਾ ਹੈ, ਕੋਈ ਮਨ ਦੀ ਉਹਦੀ ਭਾਵਨਾ ਨੂੰ ਹਰਟ ਨਹੀਂ ਹੋਣਾ ਚਾਹੀਦਾ। ਇਹ ਸਰਕਾਰਾਂ ਦੀ ਇਹ ਪ੍ਰਮੁੱਖ ਜ਼ਿੰਮੇਦਾਰੀ ਹੁੰਦੀ ਹੈ। ਹੁਣ ਜਦੋਂ ਇੱਥੇ ਵੀ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਨਾ ਕਰਾਂ, ਤੇ ਦੇਖੋ ਕਈ ਵਾਰੀ ਸਰਕਾਰ ਵੀ ਬਹੁਤ ਵਧੀਆ ਪ੍ਰਬੰਧ ਵੀ ਕਰਦੀ ਹੈ, ਕਈ ਵਾਰੀ ਨਾ ਪਿਆਰਿਓ ਇੱਥੇ ਸਾਡੇ ਹਜ਼ੂਰ ਸਾਹਿਬ ਦੇ ਵਿੱਚ ਜਦੋਂ ਮਹੱਲੇ ਨਿਕਲਦੇ ਹਨ, ਤੇ ਖਾਸ ਕਰਕੇ ਦੁਸਹਿਰੇ ਦੇ ਵਿੱਚ ਵੀ ਪਿਆਰਿਓ ਉਹਨਾਂ ਦਾ ਵੀ ਜਲੂਸ ਨਿਕਲਦਾ, ਰੱਥ ਦੀ ਯਾਤਰਾ ਨਿਕਲਦੀ ਹੈ, ਵਿਸਾਖੀ ਵੇਲੇ ਵੀ ਪਿਆਰਿਓ ਜਿਹੜੇ ਉਹਨੂੰ ਮੰਨਣ ਵਾਲੇ ਉਹਦਾ ਵੀ ਜਨਮ ਦਿਨ ਆਉਂਦਾ ਤੇ ਉਹ ਉਹਨਾਂ ਦੀ ਵੀ ਰੈਲੀ ਆਦਿਕ ਨਿਕਲਦੀ। ਲੇਕਿਨ ਸਰਕਾਰਾਂ ਕੀ ਕਰਦੀਆਂ, ਚੰਗੇ ਜਿਹੜੇ ਪ੍ਰਬੰਧਕ ਜਿਹੜੇ ਉਹ ਕੀ ਕਰਦੇ, ਸਮਾਂ ਨਿਸ਼ਚਿਤ ਕਰ ਦਿੰਦੇ, ਪਹਿਲੇ ਕਹਿ ਦਿੰਦੇ ਕਿ ਭਾਈ ਖਾਲਸਾ ਜੀਓ ਤੁਸੀਂ ਆਪਣਾ ਨਗਰ ਕੀਰਤਨ ਮਹੱਲਾ ਕੱਢ ਲਿਓ, ਉਹਨਾਂ ਨੂੰ ਰੋਕ ਲਾ ਦਿੱਤੀ ਜਾਂਦੀ ਕਿ ਨਹੀਂ ਭਾਈ ਤੁਸੀਂ ਨਹੀਂ ਜਾਣਾ। ਪਹਿਲੇ ਸਾਡਾ ਮਹੱਲਾ ਨਿਕਲ ਕੇ ਜਦੋਂ ਨਿਕਲ ਜਾਂਦਾ, ਉਹ ਤੋਂ ਬਾਅਦ ਉਹਨਾਂ ਨੂੰ ਪਰਮਿਸ਼ਨ ਦਿੰਦੇ ਕਿ ਭਾਈ ਹੁਣ ਤੁਸੀਂ ਆਪਣਾ ਜਲੂਸ ਕੱਢ ਲਿਓ ਜੋ ਮਰਜ਼ੀ ਹੈ। ਇਹਦੇ ਨਾਲ ਤਕਰਾਹਟ ਦੀ ਸਥਿਤੀ ਨਹੀਂ ਬਣਦੀ ਹੈ। ਤੇ ਇਸ ਤਰ੍ਹਾਂ ਹੀ ਪਿਆਰਿਓ ਕੀ ਹੋਇਆ, ਬੰਦਾ ਸਿੰਘ ਜੀ ਨੇ ਜਦੋਂ ਇੰਜ ਕਰਨਾ ਕੀਤਾ ਤੇ ਗੱਲ ਬਹੁਤ ਜ਼ਿਆਦੀ ਵੱਧ ਗਈ।
1: ਮੁਕਤਾ ਪੰਥ ਭਲੇ ਬਣਾਈ
0: ਤੇ ਬੰਦਾ ਸਿੰਘ ਜੀ ਤਾਂ ਪਿਆਰਿਓ ਚਲੋ ਉਹ ਤਾਂ ਕੁਛ ਨਹੀਂ, ਲੇਕਿਨ ਨਾਲ ਕਈ ਬੇਈਮਾਨ ਬੰਦੇ ਜਿਹੜੇ ਨਾ, ਜਦੋਂ ਆਪਾਂ ਪੰਥ ਪ੍ਰਕਾਸ਼ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਬਚਨ ਆਉਂਦਾ, ਜਿਹੜੇ ਨਾਲ ਜਿਹੜੇ ਰਲ ਗਏ ਉਹਨਾਂ ਨੇ ਫਿਰ ਰੌਲਾ ਬੜਾ ਪਾ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਦਰਸ਼ਨ ਨਹੀਂ ਕਰਨੇ ਕੀਤੇ, ਉਹਨਾਂ ਨੂੰ ਤਾਂ ਅਸੀਂ ਵੇਖਿਆ ਨਹੀਂ, ਸਾਡੇ ਲਈ ਤਾਂ ਸਾਡਾ ਬੰਦਾ ਹੀ ਜਥੇਦਾਰ ਇਹੀ ਸਾਡਾ ਗੁਰੂ ਹੈ, ਅਸੀਂ ਤਾਂ ਇਹਨੂੰ ਮੰਨਣਾ, ਇਹਨੂੰ ਤਖ਼ਤ ਦੇ ਉੱਤੇ ਬਿਠਾਉਣਾ। ਦੂਜੇ ਪਾਸੇ ਤਤ ਖਾਲਸਾ ਕਹਿੰਦਾ ਕਿ ਨਹੀਂ ਭਾਈ ਇਹਨੂੰ ਅਸੀਂ ਤਖ਼ਤ ਦੇ ਉੱਤੇ ਨਹੀਂ ਬਿਠਾ ਸਕਦੇ ਹਾਂ। ਇੱਥੋਂ ਕਈ ਚੀਜ਼ਾਂ ਦਾ ਜਿਹੜਾ ਨਾ ਪਿਆਰਿਓ ਮਨ ਮੁਟਾਵ ਜਿਹਾ ਹੋ ਗਿਆ। ਫਿਰ ਇਹ ਤੋਂ ਬਾਅਦ ਫਿਰ ਪੰਥ ਦੇ ਵਿੱਚ ਦੋ ਸੰਪਰਦਾਵਾਂ ਜਿਹੜੀਆਂ, ਕਿਉਂਕਿ ਬੰਦਾ ਸਿੰਘ ਜੀ ਨੂੰ ਮੰਨਣ ਵਾਲੇ ਵੀ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ, ਉਸ ਵੇਲੇ ਬਹੁਤ ਤਕੜਾ ਹਿੰਦੂਆਨਾ ਜਿਹੜਾ ਬਾਬਾ ਬੰਦਾ ਸਿੰਘ ਜੀ ਨੂੰ ਮੰਨਦਾ, ਜਿਹਨਾਂ ਨੂੰ ਬੰਦਈ ਖਾਲਸਾ ਕਿਹਾ ਗਿਆ। ਸੋ ਇਸ ਤਰ੍ਹਾਂ ਟਕਰਾਹਟ ਆਪਸ ਦੇ ਵਿੱਚ ਇਹ ਬਣਨਾ ਸ਼ੁਰੂ ਹੋ ਗਿਆ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮੁਆਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾ

ਜੀ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰਪਾਨ ਯਾਤਰਾ ਸਫਲ ਕਰਨ

ਪਹਿਲਾ ਪਹਿਲਾ ਧਨ ਸੁਕਾਗਤ ਕਲਮ ਧਨ ਧਨ ਪੰਡਤ ਨਿਵਾਸ ਤਨਲੇ ਕਾਰੇ ਨਾਨਕਾ ਜਨਾਮ ਲਿਖਾਇਆ ਸੁਚ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਖੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇ ਵੱਡ ਸ਼ੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ।

ਹਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰ ਨਿਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥ

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆਰਿਆ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖੜੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਦਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇ ਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਦੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ,

ਠੀਕ 8:15 ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿ

सतगुर प्रसाद आसन लचौका छंद कर चौका धन धन श्री

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਫਿਰ ਜੰਤ ਵਿਸਮਾਦ ਪੌਣ ਸਮਦ ਪਾਣੀ ਵਿਸਮਦ ਨਿਖੇਡ ਬਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਪੁੱਖ ਵਿਸਮਾਦ ਭੋਗ ਵਿਸਮਾਦ ਸਪਤ ਸਮਾਦ ਸਾਲਾ ਵਿਸਮਾਦ ਜੁੜ ਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਪਰ

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾਲ ਆਕਾਸ਼ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤਿਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਆ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੇਸੰਤਰ ਕੁਦਰਤ ਧਰਤੀ ਖਾ ਸਭ ਤੇਰੇ

ਕੌੜੀ ਨਜ਼ਰ ਕਰੇ ਜਾ ਆਪਣੀ ਤਾਂ ਨਜ਼ਰੇ ਸਤਿਗੁਰੂ ਪਾਇਆ ਜੀ ਬਹੁਤ ਜਨ ਭਰਮੀ ਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰ ਜੁੜਦਾ ਤਾਂ ਕੋਨੇ ਸਭ ਸੁਣਿਆ ਲੋਕ ਸਭਾਇਆ ਸਤਿਗੁਰੂ ਨੇ ਸਭਾਇਆ ਜਵਾਬ ਗਵਾਇਆ ਜਿੰਨੀ ਸੱਚੋ ਸੱਚ ਬੁਝਾ

ਤਿੰਨ ਚੜ੍ਹਦੀ ਕਲਾਰਗਨੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਉਨੀ ਮੰਦੇ ਪੇ ਨਾਰ ਕਿਉਂ ਕਰ ਸੁਖ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦ ਨਾਨ ਪਾਣੇ ਥੋੜਾ ਖਾਇਆ ਤੂੰ ਅਗਲਾ।

ਨਾਨਕ ਜਦ ਪਾਇ ਕਸ ਮਲ ਸਭਨਾਹਾ ਜਿਨ ਤਰ ਤੇ ਕਰਨਾ ਕੀਆ ਚਿੰਤਾ ਪੈ ਕਰਨੇਤਾ ਸੋ ਕਰਤਾ ਚਿੰਤਾ ਕਰ ਜਿਨ ਪਾਇਆ ਜਗ ਤਿਸ ਦੁਆਰੇ ਸਵਾਸ।

ਸਲੋਕ ਮਹਲਾ ਪਹਿਲਾ ਨਾਨਕ ਨੇ ਸਰੀਰ ਕਾਇ ਕਰਿ ਕਰਿ ਬਾਹੋ ਜੁਗ ਜੁਗ ਫਿਰ ਵਡਾਈ ਹੈ ਗਿਆਨੀ ਬੁਝਤਾ ਹੈ ਸਤਿਗੁਰੂ ਦਰਮਾ ਗਿਰਥ ਬਾਹੋ ਤ੍ਰੈਤਰ ਜਗਾ ਜੁਰਾ ਗਿਰਥ ਬਾਹੋ ਦੁਆਪਰ ਤਪੇ ਕਸ ਦਾ ਗਿਰਥ ਬਾਹੋ ਕਲ ਜੁਗ ਤਗਨ ਕਾ ਕੁੜ ਗਏ ਰਥ ਬਾਹੋ।

ਸਦਿਆ ਬਾਦੰ ਸਿਰ ਬੁੱਧ ਬੁਖ ਸਾਵਾਦੰ ਦੁਰਬਿਯੁਗ ਸਾਰੰ ਤ੍ਰਿਪਾਲ ਤਿਹਲ ਵਿਚਾਰੰ ਗਲ ਮਾਲਾ ਤਲਾਟੰ ਤੇ ਦੋਤੀ ਬਸਤਰ ਕਪਾਟੰ ਜੈ ਜਾਨ ਬ੍ਰਹਮ ਕਰਮੰ ਸਫਲ ਨਿਚੋ ਕਰਮੰ।

ਜਿਸ ਵੱਡਾ ਕਰਸਾ ਲਾਈ, ਜਿਸ ਵਿੱਚ ਵੱਡੀਆਂ ਵੱਡੀਆਂ ਸਹਿ ਮੇਰੇ ਤਿੰਨ ਤਰੀਆਂ ਜਦ ਭਾਣਾ ਤਮਨ ਵਸਾਈਆਂ, ਕਰੋ ਕਮਜ਼ਾਦ ਮਾਰ ਕੱਢੀਆਂ ਬੁਰੀਆਂ ਸਹਿ ਝੂਠੇ ਨੋਂ ਪਾਈਆਂ।

ਪੌੜੀ ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਆ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਏ ਮੰਦਾ ਮਨੁੱਖ ਕੀ ਜੀ ਦਿਲ ਮਿੰਦਰ ਨਿਹਾਲੀਏ ਜੋ ਸਭ ਨਾਲ ਹਰੇ ਤੇ ਪਾਸਾ ਠਾਲੀਏ ਕਿਚ ਲਾਇਓ।